ਚੇਤ ਪ੍ਰਭਾ ਤ੍ਰੈ ਭਵਨ ਤਹਾਰੇ ਆਤਮ ਚੀਨੇ ਸੋ ਤਤ ਵਿਚਾਰੇ ਸਾਚ ਹਿਰਦੇ ਸਚ ਪ੍ਰੇਮ ਨਿਵਾਸ ਪਰਮਤ ਨਾਨਕ ਹਮ ਤਾਕੇ ਦਾਸ ਗੌੜੀ ਮੁਹੱਲਾ ਪਹਿਲਾ ਬ੍ਰਹਮੇ ਗਰਭ ਕੀਆ ਨੇ ਜਾਣਿਆ ਵੇਦ ਕੀ ਬਹਿਪਤ ਪੜੀ ਪਛਤਾਨਿਆ ਜੈ ਪ੍ਰਭ ਸਿਮਰੈ ਤਹੀ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰ ਜਿਸ ਗੁਰ ਮਿਲੇ ਤਿਸ ਗਰਭ ਨਿਵਾਰੈ ਰਹਾਉ ਬਾਲ ਰਾਜਾ ਮਾਇਆ ਅਹੰਕਾਰੀ ਜਗਨ ਕਰੇ ਬਹੁ ਭਾਰ ਅਫਾਰੀ ਬਿਨ ਗੁਰ ਪੁੱਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੇ ਜਸ ਲੇਵੈ ਬਿਨ ਗੁਰ ਅੰਤ ਨਾ ਪਾਏ ਅਪੇਵੈ ਆਪ ਭੁਲਾਏ ਆਪੇ ਮਤ ਦੇਵੈ ਦੁਰਮਤ ਹਰਨਾਸ ਦੁਰਾਚਾਰੀ ਪ੍ਰਭ ਨਰਾਇਣ ਗਰਭ ਪਰਹਾਰੀ ਪ੍ਰਹਲਾਦ ਉਧਾਰੇ ਕਿਰਪਾ ਤਹਾਰੀ ਭੂਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤ ਗੁਰ ਹੇਤ ਸਹਿ ਸਵਾ ਮਦ ਕੀਟ ਮੈਂ ਖਾਸਾ ਹਰ ਨਾਗ ਸਿਰੇ ਨਖੋਂ ਬਦਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਦ ਕਾਲ ਜਮੁਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੈਤ ਸੰਘਾਰ ਸੰਤ ਨਿਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੈਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਢਾ ਦਰਜੋਧਨ ਪਤ ਖੋਈ ਰਾਮ ਨ ਜਾਣਿਆ ਮਾ ਕਰਤਾ ਸੋਈ ਰਾਮ ਨ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੇ ਦੁਖ ਹੋਈ ਜਨ ਮੇਜੈ ਗੁਰ ਸ਼ਬਦ ਨਾ ਜਾਣਿਆ ਕਿਉਂ ਸੁਖ ਪਾਵੇ ਭਰਮ ਭੁਲਾਨਿਆ ਇਕ ਤਿਲ ਭੂਲੇ ਬੋਰ ਪਛਤਾਨਿਆ ਕੰਸ ਕੇਸ ਚਾਂਡੂਰ ਨਾ ਕੋਈ ਰਾਮ ਨ ਚੀਨੇ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਭ ਨ ਮੇਟਿਆ ਜਾਏ ਗੁਰਮਤ ਧਰਮ ਧੀਰਜ ਹਰ ਨਾਏ ਨਾਨਕ ਨਾ ਮਿਲੇ ਗੁਣ ਗਾਏ ਗੌੜੀ ਮੁਹੱਲਾ ਪਹਿਲਾ ਚੂਹਾ ਚੰਦਨ ਅੰਕ ਚੜਾਵੋ ਚੂਹਾ ਚੰਦਨ ਅੰਕ ਚੜਾਵੋ ਪਾਠ ਪਟੰਬਰ ਪੈਰ ਹਡਾਵੋ ਬਿਨ ਹਰਨਾਮ ਕਹਾ ਸੁਖ ਪਾਵੋ ਕਿਆ ਪਹਿਰੋ ਕਿਆ ਓਡ ਦਿਖਾਵੋ ਬਿਨ ਜਗਦੀਸ਼ ਕਹਾ ਸੁਖ ਪਾਵੋ ਰਹਾਓ ਕਾਨੀ ਕੁੰਡਲ ਗਲ ਮੋਤੀਨ ਕੀ ਮਾਲਾ ਲਾਲ ਨਿਹਾਲੀ ਫੂਲ ਗਲਾਲਾ ਬਿਨ ਜਗਦੀਸ਼ ਕਹਾ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿੰਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਘਰ ਮਹਿਲਾ ਸੇ ਸਖਾਲੀ ਐਨਸ ਫੂਲ ਬਿਛਾਵੈ ਮਾਲੀ ਬਿਨ ਹਰ ਨਾਮ ਸੋ ਦੇ ਦਿਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇਬ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇ ਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁਲੇ ਸਿਰ ਛਤਰ ਬਣਾਵੋ ਬਿਨ ਜਗਦੀਸ਼ ਕਹਾਂ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨ ਸਵਰਸ ਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਣਿਆ ਹਿਰਦੇ ਮੁਰਾਰੀ ਪ੍ਰਣਤ ਨਾਨਕ ਸਰਣ ਤੁਮਾਰੀ ਗੌੜੀ ਮੁਹੱਲਾ ਪਹਿਲਾ ਸੇਵਾ ਏਕ ਨ ਜਾਣ ਸੇ ਅਵਰੇ ਪਰਪੰਚ ਵਿਆਦ ਤਿਆਗੈ ਕਵਰੇ ਭਾਈ ਮਿਲੈ ਸੱਚ ਸੱਚ ਐ ਸੱਚ ਰੇ ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਹੀ ਰਹਾਓ ਉਂਦੋ ਕਵਲ ਸਗਲ ਸੰਸਾਰੇ ਦੁਰਮਤ ਅਗਨ ਜਗਤ ਪਰ ਜਾਰੇ ਸੋ ਉਭਰੇ ਗੁਰ ਸ਼ਬਦ ਵਿਚਾਰੇ ਭ੍ਰਿੰਗ ਪਤੰਗੋ ਚਿਰੇ ਅਰ ਮੀਨਾ ਮਿਰਗ ਮਰੇ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ ਕਾਮ ਚਿਤੇ ਕਾਮਣ ਹਿਤਕਾਰੀ ਪ੍ਰਭ ਵਿਨਾਸੈ ਸਗਲ ਵਿਕਾਰੀ ਪਤ ਮਤ ਖੋਵੇ ਨਾਮ ਵਸਾਰੀ ਪਰ ਕਰ ਚੀਤ ਮਨ ਮੁੱਖ ਡੁਲਾਏ ਗਲ ਜੇਵਰੀ ਧੰਦੇ ਲਪਟਾਏ ਗੁਰਮੁਖ ਝੂਠ ਸਹਾਰ ਗੁਣ ਗਾਏ ਜੋ ਤਨ ਵਿਧਵਾ ਪਰ ਕੋ ਦੇ ਕਾਮ ਦਾਮ ਚਿਤ ਪਰ ਵਸ ਸੇਈ ਬਿਨ ਪਿਰ ਤ੍ਰੈਪਤ ਨਾ ਕਬੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪ੍ਰਾਣ ਪੜੇ ਸੁਣ ਥਾਟਾ ਬਿਨ ਰਸ ਰਾਤੇ ਮਨ ਬਹੁ ਨਾਟਾ ਜੋ ਚਾਤਰਕ ਜਲ ਪ੍ਰੇਮ ਪਿਆਸਾ ਜੋ ਮੀਨਾ ਜਲ ਮਾਹੇ ਉਲਾਸਾ ਨਾਨਕ ਹਰ ਰਸ ਪੀ ਤ੍ਰੈਪਤਾਸਾ ਗੌੜੀ ਮੁਹੱਲਾ ਪਹਿਲਾ ਹੱਠ ਕਰ ਮਰੈ ਨਾ ਲੇਖੈ ਪਾਵੈ ਵੇਸ ਕਰੇ ਬਹੁ ਭਸਮ ਲਗਾਵੈ ਨਾ ਵਿਸਾਰ ਬੋਰ ਪਛਤਾਵੈ ਤੂੰ ਮਨ ਹਰ ਜੀਓ ਤੂੰ ਮਨ ਸੂਖ ਨਾਮ ਵਿਸਾਰ ਸਹਿ ਜਮ ਦੁਖ ਰਹਾਓ ਚੂਵਾ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਵਿਸਾਰਿਆ ਸਭ ਕੂੜੋ ਕੂਰ ਨੇਜੇ ਵਾਜੇ ਤਖ਼ਤ ਸਲਾਮ ਅਦਕੀ ਤ੍ਰਿਸ਼ਨਾ ਵਿਆਪੈ ਕਾਮ ਬਿਨ ਹਰਜਾ ਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵੇ ਨਾਮ ਸਹੇਲਾ ਦੂਜੇ ਪਾਏ ਅਗਿਆਨ ਦੁਹੇਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਇਥ ਸਾਗਰ ਨਹੀਂ ਵਾਟ ਬਿਨ ਗੁਰਸੇਵੇ ਘਾਟੇ ਘਾਟ ਤਿਸ ਕੋ ਵਾਹੋ ਵਾਹੋ ਜੇ ਵਾਟ ਦਿਖਾਵੈ ਤਿਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੈ
ਤਿਸਕੋ ਵਾਹੁ ਵਾਹੁ ਜੇ ਮੇਲ ਮਿਲਾਵੈ ਵਾਹੁ ਵਾਹੁ ਤਿਸਕੋ ਜਿਸ ਕਾ ਇਹੋ ਜੀਓ ਗੁਰ ਸ਼ਬਦੀ ਮਥੇ ਅੰਮ੍ਰਿਤ ਪੀਓ ਨਾ ਵਡਾਈ ਤਦ ਪਾਣੇ ਦੀਓ ਨਾ ਬਿਨਾ ਕਉ ਜੀਵਾ ਮਾਏ ਅੰਦਨ ਜਪਤ ਰਹੋ ਤੇਰੀ ਸਰਨਾਈ ਨਾਨਕ ਨਾਮ ਰਤੇ ਪਤ ਪਾਏ ਗੌੜੀ ਮੁਹੱਲਾ ਪਹਿਲਾ ਹਉਮੈ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹੋ ਹੋ ਕਰਤ ਨਹੀਂ ਸੱਚ ਪਾਈਐ ਹਉਮੈ ਜਾਏ ਪਰਮ ਪਦ ਪਾਈਐ ਰਹਾਉ ਹਉਮੈ ਕਰ ਰਾਜੇ ਬਹੁਤਾਵੈ ਹਉਮੈ ਖਪੈ ਜਨਮ ਮਰ ਆਵੈ ਹਉਮੈ ਨਿਵਰੇ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਚ ਸੰਘਾਰੈ ਅੰਤਰ ਸਾਚ ਸਹਿਜ ਘਰ ਆਵੈ ਰਾਜਨ ਜਾਣ ਪਰਮ ਗਤ ਪਾਵੈ ਸੱਚ ਕਰਨੀ ਗੁਰ ਪਰਮ ਚੁਕਾਵੈ ਨਿਰਭਉ ਕੈ ਘਰ ਤਾੜੀ ਲਾਵੈ ਹੋ ਹੋ ਕਿਆ ਮਰਨਾ ਕਿਆ ਪਾਵੈ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੈ ਜੀਤੀ ਹੈ ਤੇਤੀ ਕਿਉ ਨਾਹੀ ਗੁਰਮ ਗਿਆਨ ਭੇਟ ਗੁਣ ਗਾਹੀ ਹੋਮੇ ਬੰਧਨ ਬੰਧ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੈ ਗੋੜੀ ਮੁਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ ਬ੍ਰਹਮ ਕਮਲ ਪੈ ਆਲ ਨਾ ਪਾਇਆ ਆਗਿਆ ਨਹੀਂ ਲੀਨੀ ਭਰਮ ਪਲਾਇਆ ਜੋ ਉਪਜੇ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਓ ਮਾਇਆ ਮੋਹਿ ਦੇਵੀ ਸਭ ਦੇਵਾ ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ ਉਹ ਅਬਨਾਸੀ ਅਲਾਕਾ ਭੇਵਾ ਸੁਲਤਾਨ ਖਾਨ ਬਾਦਸ਼ਾਹ ਨੇ ਰਹਿਣਾ ਨਾਮੋ ਭੂਲੇ ਜਮ ਕਾ ਦੁੱਖ ਸਹਿਣਾ ਮੈਂ ਤਰ ਨਾਮ ਜੋ ਰਾਖੋ ਰਹਿਣਾ ਚੌਧਰੀ ਰਾਜੇ ਨੀ ਕਿਸੇ ਮੁਕਾਮ ਸ਼ਾਹ ਮਰੇ ਸੰਚੇ ਮਾਇਆ ਦਾਮ ਮੈਂ ਤਨ ਦੀਜੇ ਹਰੇ ਅੰਮ੍ਰਿਤ ਨਾਮ ਰਈਅਤ ਮਹਿਰ ਮੁਕਦਮ ਸਿਕਦਾਰੇ ਨਿਚਲ ਕੋਈ ਨਾ ਦਿਸੇ ਸੰਸਾਰੇ ਅਫਰਿਓ ਕਾਲ ਕੂੜ ਸਿਰ ਮਾਰੈ ਨਿਚਲੇਕ ਸੱਚਾ ਸੱਚ ਸੋਈ ਜਿਨ ਕਰ ਸਾਜੀ ਤਿਨੇ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵੈ ਹੋਮੇ ਤਨ ਪੀਰਾ ਕਾਲ ਨਾ ਛੋਡੇ ਬਿਨ ਸਤਿਗੁਰ ਕੀ ਤੀਰਾ ਕਾਲ ਜਲ ਜਿਹਵਾ ਅਰਨੈਣੀ ਕਾਨੀ ਕਾਲ ਸੁਣੇ ਬਿਖ ਬੈਣੀ ਬਿਨ ਸ਼ਬਦੇ ਮੂਠੇ ਦਿਨ ਰਹਿਣੀ ਹਿਰਦੇ ਸਾਜ ਵਸੇ ਹਰ ਨਾਏ ਕਾਲ ਨਾ ਜੋਹੇ ਸਕੇ ਗੁਣ ਗਾਏ ਨਾਨ ਗੁਰਮੁਖ ਸ਼ਬਦ ਸਮਾਏ ਗੌੜੀ ਮੁਹੱਲਾ ਪਹਿਲਾ ਬੋਲੇ ਸੱਚ ਮਿਥਿਆ ਨਹੀਂ ਰਾਈ ਚਾਲੇ ਗੁਰਮੁਖ ਹੁਕਮ ਰਜਾਈ ਰਹੇ ਅਤੀਤ ਸੱਚੇ ਸਰਨਾਈ ਸੱਚ ਕਰ ਬੈਸੇ ਕਾਲ ਨਾ ਜੂ ਹੈ ਮਨਮੁਖੋ ਆਵਦ ਜਾਵਦ ਦੁੱਖ ਮੋਹ ਹੈ ਰਹਾਓ ਅਪਿਓ ਅਪੀਓ ਅਕਥ ਕਥ ਰਹੀਏ ਨਿਜ ਕਰ ਬੈ ਸਹਿਜ ਕਰ ਲਈਏ ਹਰ ਰਸ ਮਾਤੇ ਹੋਰ ਸੁਖ ਕਹੀਏ ਗੁਰਮਤ ਜਾਲ ਨਿਹਚਲ ਨੀ ਡੁੱਲ ਗੁਰਮਤ ਸਾਚ ਸਹਿਜਰ ਬੋਲੇ ਪੀਵੇ ਅੰਮ੍ਰਿਤ ਤਤ ਵਰੋਲੈ ਸਤਿਗੁਰ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰ ਗਤ ਕੀਨੀ ਗਤ ਮਿਤ ਪਾਹੀ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮਹੰਸ ਸੱਚ ਜੋਤ ਅਪਾਰ ਜੈ ਦੇਖੋ ਤੈ ਏਕੰਕਾਰ ਰਹੇ ਨਿਰਾਲਮ ਏਕਾ ਸੱਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੂਕੀ ਅਹੰ ਭਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਿਲ ਗੁਰ ਲੱਖ ਲਖਾਇਆ ਨਿਚਲ ਮਹਿਲ ਨੀ ਛਾਇਆ ਮਾਇਆ ਸਾਸ ਧੋਖੇ ਭਰਮ ਚੁਕਾਇਆ ਜਿਨ ਕੇ ਮਨ ਵਸਿਆ ਸੱਚ ਸੋਈ ਤਿਨਕੀ ਸੰਗਤ ਗੁਰਮਖੋਈ ਨਾਨਕ ਸਾਚ ਨਾਮ ਮਲ ਖੋਈ ਗੌੜੀ ਮੁਹੱਲਾ ਪਹਿਲਾ ਰਾਮ ਨਾਮ ਚਿਤ ਰਾਪੈ ਜਾਕਾ ਉਪਜੰਪ ਦਰਸ਼ਨ ਕੀਜੈ ਤਾਕਾ ਰਾਮ ਨਾ ਜਪੋ ਅਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ ਗੁਰਮਤਿ ਰਾਮ ਜਪੇ ਜਨ ਪੂਰਾ ਤਿਤ ਘਟ ਅਨਹਦ ਵੱਜ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕੈ ਹਿਰਦੇ ਹਰ ਹਰ ਸੋਈ ਤਿਨਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮੈਂ ਏਕੋ ਰਵੈ ਮਨ ਮੁਖੰਕਾਰੀ ਫਿਰ ਜੂਨੀ ਭਵੈ ਸੋ ਬੂਝੇ ਜੋ ਸਤਿਗੁਰ ਪਾਏ ਹਉਮੈ ਮਾਰੇ ਗੁਰ ਸ਼ਬਦੇ ਪਾਏ ਅਰ ਦੇ ਉਰਧ ਗੀਤ ਸੰਦ ਕਿਉ ਜਾਣੇ ਗੁਰਮੁਖ ਸੰਦ ਮਿਲੇ ਮਨ ਮਾਨੇ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਿਆਲ ਨਾਨਕ ਜਨ ਤਰੀਏ ਸੋਲੇ ਅਸ਼ਟਪਦੀਆਂ ਗੁਆਰੇਰੀ ਗੌੜੀ ਕੀਆਂ ਗੌੜੀ ਬੈਰਾਗਣ ਮੁਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਉ ਗਾਈ ਕੋ ਗੋਇਲੀ ਰਾਖੇ ਕਰ ਸਾਰਾ ਐਨ ਸਪਾਲੇ ਰਾਖ ਲੇ ਆਤਮ ਸੁਖ ਧਾਰਾ ਏਤਿਉਤ ਰਾਖੋ ਦੀਨ ਦਿਆਲਾ ਤੋ ਸਰਨਾਗਤ ਸਰਨਾਗਤ ਨਦਰ ਨਿਹਾਲਾ ਰਹਾਓ ਜੈ ਦੇਖੋ ਤੈ ਰਵ ਰਹੇ ਰਖ ਰਖ ਨਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣਾਰਾ ਤੂੰ ਦਾਤਾ

0: ਮਿਲਾਇਆ, ਅਨ ਦਿਨ ਭਗਤ ਹਰ ਨਾਮ ਦਿੜਾਇਆ, ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ, ਪੜ ਵਾਦ ਵਖਾਣੇ ਸਿਰ ਮਾਰੇ ਜਮ ਕਾਲਾ, ਤਤ ਨ ਚੀਨੇ ਬੰਨੇ ਪੰਡ ਪਰਾਲਾ, ਮਨਮੁਖ ਅਗਿਆਨ ਕੁਮਾਰਗ ਪਾਏ, ਹਰ ਨਾਮ ਵਸਾਰਿਆ ਬੋ ਕਰਮ ਦਿੜਾਏ, ਭਵ ਜਲ ਡੂਬੇ ਦੂਜੇ ਪਾਏ, ਮਾਇਆ ਕਾ ਮੋਹਤਾਜ ਪੰਡਿਤ ਕਹਾਵੈ, ਵਿਖਿਆ ਰਾਤਾ ਬਹੁਤ ਦੁੱਖ ਪਾਵੈ, ਜਮ ਕਾ ਗਲ ਜੇ ਵੜਾ ਨਿਤ ਕਾਲ ਸੰਤਾਵੈ, ਗੁਰਮੁਖ ਜਮ ਕਾਲ ਨੇੜ ਨਾ ਆਵੈ, ਹੋਮੇ ਦੂਜਾ ਸ਼ਬਦ ਜਲਾਵੈ, ਨਾਮੇ ਰਾਤੇ ਹਰ ਗੁਣ ਗਾਵੈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲਾਗੇ ਤਾਂ ਮਹਿਲ ਪਾਵੈ, ਸਦ ਹੀ ਨਿਰਮਲ ਸਹਿਜ ਸਮਾਵੈ, ਹਰ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੀ, ਤਿੰਨ ਕੋ ਸਭ ਨਿਵਹਿ ਅਨ ਦਿਨ ਪੂਜ ਕਰਾਹੀ, ਸਹਿਜੇ ਗੁਣ ਰਵਹਿ ਸਾਚੇ ਮਨ ਮਾਹੀ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਤ੍ਰੈ ਗੁਣ ਮੇਟੇ ਚੌਥੇ ਚਿੱਤ ਲਾਇਆ, ਨਾਨਕ ਹੋਮੇ ਮਾਰ ਬ੍ਰਹਮ ਮਿਲਾਇਆ, ਗੋੜੀ ਮੁਹੱਲਾ ਤੀਜਾ, ਬ੍ਰਹਮਾ ਵੇਦ ਪੜੇ ਵਾਦ ਵਖਾਣੈ, ਅੰਤਰ ਤਾਮ ਸਿਆਪ ਨਾ ਪਛਾਣੈ, ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੇ, ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨਮੁਖਾ ਦੇ ਦੂਜੇ ਭਾਏ ਰਹਾਓ, ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ, ਮੀਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ, ਸਤਿਗੁਰ ਮੇਲੇ ਪ੍ਰਭ ਆਪ ਮਿਲਾਏ, ਮੇਰੇ ਪ੍ਰਭ ਸਾਚੇ ਕਹਿ ਮਨ ਪਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਬਿਨ ਗੁਰ ਸਾਚੇ ਭਰਮ ਭੁਲਾਏ, ਮਨਮੁਖਿੰਦੇ ਸਦਾ ਬਿਖ ਖਾਏ, ਜਮ ਡੰਡ ਸਹੇ ਸਦਾ ਦੁੱਖ ਪਾਏ, ਜੰਮੂਆ ਨਾ ਜੋਹੇ ਹਰ ਕੀ ਸਰਨ ਆਈ, ਹੋਮੇ ਮਾਰ ਸੱਚ ਲਿਵ ਲਾਈ, ਸਦਾ ਰਹੇ ਹਰ ਨਾਮ ਲਿਵ ਲਾਈ, ਸਤਿਗੁਰ ਸੇਵੇ ਸੇ ਜਨ ਨਿਰਮਲ ਪਵਿੱਤਾ, ਮਨ ਸੋ ਮਨ ਮਿਲਾਏ ਸਭ ਜਗ ਜੀਤਾ, ਇਨ ਬਿਦ ਕੁਸਲ ਤੇਰੇ ਮੇਰੇ ਮੀਤਾ, ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਂ ਵਿੱਚੋਂ ਆਪ ਗਵਾਏ, ਅਨਹਦ ਬਾਣੀ ਸ਼ਬਦ ਵਜਾਏ, ਸਤਿਗੁਰ ਤੇ ਕਵਨ ਕਵਨ ਸੀਧੋ ਮੇਰੇ ਭਾਈ, ਭਗਤੀ ਸੀਧੇ ਦਰ ਸੋਭਾ ਪਾਈ, ਨਾਨਕ ਰਾਮ ਨਾਮ ਵਡਿਆਈ, ਗੌੜੀ ਮੁਹੱਲਾ ਤੀਜਾ, ਤ੍ਰੈ ਗੁਣ ਵਖਾਣੇ ਭਰਮ ਨਾ ਜਾਏ, ਬੰਧਨ ਨਾ ਟੂਟੇ ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਤੁਨ ਉਪਜੇ ਹਰ ਲਿਵ ਲਾਹੇ ਰਹਾਓ, ਤ੍ਰੈ ਗੁਣ ਕਾਲੇ ਕੀ ਸਰਕਾਰਾ, ਨਾਮ ਨਾ ਚੇਤੇ ਪਾਵਨ ਹਾਰਾ, ਮਰ ਜੰਮੇ ਫਿਰ ਵਾਰੋ ਵਾਰਾ, ਅੰਧੇ ਗੁਰੂ ਤੇ ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੇ ਭਾਈ, ਬੇਕਾ ਮਾਤਾ ਬਿਖ ਮਾਹੇ ਸਮਾਈ, ਮਾਇਆ ਕਰ ਮੂਲ ਜੰਤਰ ਭਰਮਾਏ, ਹਰ ਜੀਉ ਵਿਸਰਿਆ ਦੂਜੇ ਭਾਏ, ਜਿਸ ਨਦਰ ਕਰੇ ਸੋ ਭਰਮ ਗਤ ਪਾਏ, ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੈ ਜੇ ਕੋ ਰਖੈ ਛਪਾਏ, ਗਿਆਨੀ ਬੂਝੇ ਸਹਿ ਸਪਾਏ, ਗੁਰਮੁਖ ਸਾਚ ਰਹਿਆ ਲਿਵ ਲਾਏ, ਹੋਮੇ ਮਾਇਆ ਸ਼ਬਦ ਜਲਾਏ, ਮੀਰਾ ਪ੍ਰਭ ਸਾਚਾ ਮੇਲ ਮਿਲਾਏ, ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰਾਖੇ ਠਾਕ ਰਹਾਏ, ਪੂਰੇ ਗੁਰ ਤੇ ਸੋ ਜੀ ਪਾਏ, ਆਪੇ ਕਰਤਾ ਸਿਰੜ ਸਿਰਜ ਜਿਨ ਗੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਨਾਨਕ ਗੁਰਮੁਖ ਬੂਝੇ ਕੋਈ, ਗੋੜੀ ਮੁਹੱਲਾ ਤੀਜਾ, ਨਾਮ ਅਮੋਲਕ ਗੁਰਮੁਖ ਪਾਵੈ, ਨਾਮੋ ਸੇਵੇ ਨਾਮ ਸਹਿਜ ਸਮਾਵੈ, ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ, ਅਨ ਦਿਨ ਹਿਰਦੇ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਉ, ਹਿਰਦੇ ਸੁਖ ਪਿਆ ਪ੍ਰਗਾਸ, ਗੁਰਮੁਖ ਗਾਵੇ ਸੱਚ ਗੁਣ ਤਾਸ, ਦਾਸਨ ਦਾਸ ਨਿਤ ਹੋਵੇ ਦਾਸ, ਗ੍ਰਹਿ ਘਟਾਮੈ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਹੋਈ, ਪਰਮ ਪਦਾਰਥ ਪਾਵੈ ਸੋਈ, ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸੱਚ ਮਿਲੇ ਪ੍ਰਭ ਸੋਈ, ਮੋਹ ਕੁਟੰਬ ਸੋ ਪ੍ਰੀਤ ਨਾ ਹੋਏ, ਜਾਂ ਹਿਰਦੇ ਵਸਿਆ ਸੱਚ ਸੋਏ, ਗੁਰਮੁਖ ਮਨ ਬੇਦਿਆ ਅਸਤਰ ਹੋਏ, ਹੁਕਮ ਪਛਾਣੇ ਬੂਝੇ ਸੱਚ ਸੋਏ, ਤੂੰ ਕਰਤਾ ਮੈਂ ਅਵਰ ਨਾ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੇ ਗਾਵਾਂ ਪ੍ਰਭ ਸੋਏ, ਨਾਮ ਰਤਨ ਸਭ ਜਗ ਮੈਂ ਲੋਏ, ਗੁਰਮੁਖ ਬਾਣੀ ਮੀਠੀ ਲਾਗੀ, ਅੰਤਰ ਬਿਕਸੇ ਅੰਦਿਨ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਸਤਿਗੁਰ ਪਾਇਆ ਪੂਰੇ ਵਡਭਾਗੀ, ਹੋਮੇ ਮਮਤਾ ਦੁਰਮਤ ਦੁੱਖ ਨਾਸ, ਜਬ ਹਿਰਦੇ ਰਾਮ ਨਾਮ ਗੁਣ ਤਾਸ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੇ ਚ ਰਵਿਆ ਚਰਨ ਨਿਵਾਸ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੇ ਸਾਚਾਨਾ ਵਸਾਏ, ਨਾਨਕ ਸਹਿਜੇ ਸਾਚ ਸਮਾਏ।
1: ਛੋਡੜਿਆ ਜੀਓ

0: ਹਰ ਦਰਸ਼ਨ ਕੋ ਦਾਸ ਸੁਖ ਪਾਏ ਮੀਰਾ ਹਰ ਪ੍ਰਭ ਇਨ ਵਿਦ ਪਾਏ ਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬੋ ਜੀਵਨ ਜਿਤ ਹਰ ਨਾਮ ਨ ਲੱਗੇ ਪਿਆਰ ਤ੍ਰਿਗ ਸੇਸ ਖਾਲੀ ਕਾਮਣ ਮੋਗ ਬਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ ਹਰ ਨਾਮ ਬਿਨਾਂ ਮੈਂ ਅਵਰ ਨਾ ਕੋਏ ਸਤਿਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਤੇ ਦੁੱਖ ਸਗਲ ਮਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮਿਲੇ ਹਮਕੋ ਸਰੀਰ ਸੁਧ ਪਈ ਹੋਮੇ ਤ੍ਰਿਸ਼ਨਾ ਸਭ ਅਗਨ ਬੁਝਈ ਬਿਨਸੇ ਕ੍ਰੋਧ ਖਿਮਾ ਗਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੈ ਹਰ ਲੱਖ ਭੇਵੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇਜੋ ਮੋਹ ਫਿਰੇ ਤੇ ਵੇਮੁਖ ਬੁਰੇ ਦਸਨ ਅੰਦਨ ਬੱਧੇ ਮਾਰੀਨ ਫਿਰ ਵੇਲਾ ਨਾ ਲਹਨ ਹਰ ਹਰ ਰਾਖੋ ਕਿਰਪਾ ਧਾਰ ਸਤਸੰਗਤ ਮਿਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਪਾਏ ਚਲਨ ਆਪ ਛੋੜ ਸੇਵਾ ਕਰਨ ਜੀਵਿਤ ਮੋਏ ਰਹਨ ਜਿਸਦਾ ਪਿੰਡ ਪੁਰਾਣ ਹੈ ਤਿਸਕੀ ਸਰਕਾਰ ਓ ਕੋ ਮਨੋ ਵਸਾਰੀਏ ਹਰ ਰੱਖੀਏ ਹਿਰਦੇ ਧਾਰ ਨਾ ਮਿਲੇ ਪਦ ਪਾਈਏ ਨਾ ਮੰਨੈ ਸੁਖ ਹੋਏ ਸਤਿਗੁਰ ਤੇ ਨਾਮ ਪਾਈਏ ਕਰ ਮਿਲੇ ਪ੍ਰਭ ਸੋਏ ਸਤਿਗੁਰ ਤੇ ਜੋ ਮੋਹ ਫੇਰੇ ਹੋਏ ਭਰਮ ਦੇ ਨਾ ਟਿਕਾਨਾ ਧਰਤ ਅਸਮਾਨ ਨਾ ਝੱਲੀ ਵਿੱਚ ਵਿਸ਼ਟਾ ਪਏ ਪਛਾਨਾ ਇਹੋ ਜਗ ਭਰਮ ਭਲਾਇਆ ਮੋਠ ਗੋਲੀ ਪਾਏ ਜਿੰਨਾ ਸਤਿਗੁਰ ਭੇਟਿਆ ਤਿੰਨ ਨੇੜ ਨਾ ਭਿੱਟੈ ਮਾਏ ਸਤਿਗੁਰ ਸੇਵਨ ਸੋ ਸੋਹਣੇ ਹੋਮੇ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਚੱਲੇ ਸਤਿਗੁਰ ਪਾਏ ਹਰ ਪ੍ਰਭਦਾਤਾ ਏਕ ਤੂੰ ਤੂੰ ਆਪੇ ਬਖਸਮ ਲਾਏ ਜਨ ਨਾਨਕ ਸਰਨਾਗਤੀ ਜੋ ਭਾਵੇ ਤਿਵੇ ਛਡਾਏ ਰਾਗ ਗੌੜੀ ਪੂਰਬੀ ਮੁਹੱਲਾ ਚੌਥਾ ਕਰ ਹੱਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਹੱਲੇ ਮਨ ਪਰਦੇਸੀਆ ਕਿਉਂ ਮਿਲੀਏ ਹਰ ਮਾਏ ਗੁਰਭਾਗ ਪੂਰੇ ਪਾਇਆ ਗੱਲ ਮਿਲਿਆ ਪਿਆਰਾ ਆਏ ਮਨ ਕਰ ਹੱਲਾ ਸਤਿਗੁਰ ਪੁਰਖ ਧਿਆਏ ਰਹਾਓ ਮਨ ਕਰ ਹੱਲਾ ਵਿਚਾਰੀਆ ਹਰ ਰਾਮ ਨਾਮ ਧਿਆਏ ਜਿੱਥੇ ਲੇਖਾ ਮੰਗੀਐ ਹਰ ਆਪੇ ਲਏ ਛਡਾਏ ਮਨ ਕਰ ਹੱਲਾ ਅਤ ਨਿਰਮਲਾ ਮਰ ਲਾਗੀ ਹੋਮੇ ਆਏ ਪ੍ਰਤੱਗ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰ ਲਾ ਮੇਰੇ ਪ੍ਰੀਤਮਾ ਹਰ ਹਿਰਦੇ ਪਾਲ ਭੁਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੇ ਹਰ ਦਿਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਏ ਕਰ ਜਾਏ ਭਾਵੇ ਰੰਗ ਮਹਿਲੀ ਗੁਰ ਮੇਲੇ ਹਰ ਮਿਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਖੰਡ ਲੋਭਤ ਜਾਏ ਹਰ ਅੰਮ੍ਰਿਤ ਸਾਰ ਗੁਰ ਪੂਰਿਆ ਪਖੰਡ ਲੋਭੀ ਮਾਰੀਏ ਜਮ ਡੰਡ ਦੇ ਸਜਾਏ ਮਨ ਕਰ ਲਾ ਮੇਰੇ ਪ੍ਰਾਨ ਤੂੰ ਮੈਲ ਪਖੰਡ ਭਰਮ ਗਵਾਏ ਹਰ ਅੰਮ੍ਰਿਤ ਸਾਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰ ਲਾ ਮੇਰੇ ਸਾਜਨਾ ਹਰ ਖਰਚ ਲਿਆ ਪਤ ਪਾਏ ਹਰ ਦਰਗਹਿ ਪਹਿਨਾਇਆ ਹਰ ਆਪ ਲਿਆ ਗੱਲ ਲਾਏ ਮਨ ਕਰ ਲਾ ਹਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਆਗੇ ਕਰ ਜੋ ਦੜੀ ਜਨ ਨਾਨਕ ਹਰ ਮਿਲਾਏ ਗੌੜੀ ਮੁਹੱਲਾ ਚੌਥਾ ਮਨ ਕਰ ਹੱਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨਵਾਸੀਆ ਫਿਰ ਗੁਰਮਤ ਹਿਰਦੇ ਨਿਹਾਲ ਮਨ ਕਰ ਲਾ ਗੁਰ ਗੋਬਿੰਦ ਸੰਭਾਲ ਰਹਾਓ ਮਨ ਕਰ ਲਾ ਵਿਚਾਰੀਆ ਮਨ ਮੁਖ ਪਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ
1: ਰਹਾਓ ਮਨ ਕਰ ਹੱਲਾ ਵਿਚਾਰਿਆ ਮਨ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰ ਹਲਾ ਮੇਰੇ ਪਿਆਰਿਆ ਸਤਸੰਗਤ ਸਤਿਗੁਰ ਭਾਲ ਸਤਸੰਗਤ ਲਗ ਹਰ ਧਿਆਈ ਹੈ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵਡਭਾਗੀਆ ਹਰ ਇੱਕ ਨਜ਼ਰ ਨਿਹਾਲ ਆਪ ਛੜਾਏ ਛੁੱਟੀਏ ਸਤਿਗੁਰ ਚਰਨ ਸੰਭਾਲ ਮਨ ਕਰ ਹੱਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰੂ ਨਾਨਕ ਨਾਮ ਵਿਖਾਲਿਆ ਅਰਦਾਸ ਕਰੀ ਦਾ ਤਾਰ ਦਾਤ ਕਰੀ ਦਿਆਲ ਮਨ ਕਰ ਹੱਲਾ ਤੂੰ ਚੰਚਲਾ ਚਤਰਾਏ ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹੱਲਾ ਵਡਭਾਗੀਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹਤਾਰਿਆ ਜਮ ਮਾਰਿਆੜਾ ਜਮ ਕਾਲ ਮਨ ਅੰਤਰ ਨਿਧਾਨ ਮਨ ਕਰ ਹੱਲੇ ਪਰਮ ਵਹਿ ਪਵੇ ਬਾਰ ਪਾਲ ਗੁਰਪੁਰਖ ਪੂਰਾ ਪੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰ ਹੱਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੇ ਗੁਰਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰ ਹੱਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਬ ਇਹ ਮਨ ਮੈਂ ਕਰਤ ਗੁਮਾਨਾ ਤਾਵੇ ਬਾਵਰ ਬਾਵਰ ਫਿਰਤ ਬਗਾਨਾ ਜਾਵੇ ਹੂਆ ਸਲ ਕਿਰੀਨਾ ਤਾ ਤੇਰ ਮਈਆ ਘਟ ਘਟ ਚੀਨਾ ਜੈ ਸਹਿ ਸੁਹੇਲਾ ਫਲ ਮਸਕੀਨੀ ਸਤਿਗੁਰੂ ਆਪਣੇ ਮੋਹੇ ਦਾਨ ਦੀਨੀ ਰਹਾਓ ਜਬ ਕਿਸ ਕੋ ਏ ਜਾਨ ਸੰਬੰਧਾ ਤਬ ਸਗਲੇ ਇਸ ਮੇਲੇ ਫੰਦਾ ਮੇਰ ਤੇਰ ਜਬ ਨੀ ਚੁਕਾਈ ਤਾਂ ਤੇ ਇਸ ਸੰਗ ਨਹੀਂ ਬਹਿਰਾਈ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਿਲ ਭਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੂੰ ਨਾ ਹੀ ਕਿਸਤਾਤਾ ਜਬ ਇਨ ਆਪਣੋ ਬਾਂਧਿਓ ਮੋਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸ ਤੇ ਸਭ ਬਿਨ ਸੇ ਭਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕਿਸ ਕਰਮਾਨੇ ਭੇਦਾ ਤਬ ਤੇ ਦੂਰ ਡੰਡ ਨਾਲ ਖੇਦਾ ਜਬ ਇਨੇ ਕੋ ਇੱਕੀ ਬੂਝਿਆ ਤਬ ਤੇ ਇਸ ਨੂੰ ਸਭ ਕਿਸ ਸੂਝਿਆ ਜਬ ਇਹ ਧਾਵੇ ਮਾਇਆ ਅਰਥੀ ਨਾ ਤ੍ਰਿਪਤਾਵੇ ਨਾ ਤਿਸਲਾ ਥੀ ਜਬ ਇਸ ਤੇ ਹੋਇਓ ਜੌਲਾ ਪਿਛੇ ਲਾਗ ਚਲੀ ਉਠ ਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪ ਗਜਲਿਓ ਜੀਤ ਹਾਰ ਕੀ ਸੋ ਜੀ ਪਰੀ ਤੋ ਇਸ ਘਰ ਕੀ ਕੀਮਤ ਪਰੀ ਕਰਨ ਕਰਾਵਣ ਸਭ ਕਿਸ ਇੱਕ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰੇ ਸਭ ਕੈ ਸੰਗੈ ਸਤ ਸਲਾਹਣ ਨਾਨਕ ਇੱਕ ਹਰ ਰੰਗੇ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਜਿਸਕੇ ਹਿਰਦੇ ਰਵਿਆ ਸੋਏ ਮੰਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ

ਜਾਤ ਜਪਤੇ ਹੋਮੇ ਭਾਗੇ। ਜਾਸ ਜਪਤ ਵਸ ਆਵੇ ਪੰਚਾ ਜਾਤ ਜਪ ਸ੍ਰਿਦੇ ਅੰਮ੍ਰਿਤ ਸੰਚਾ ਜਾਤ ਜਪਤੇ ਤਿਸ਼ਨਾ ਬੁਝੇ ਸ਼ਾਹ ਸਬਦ ਹਰ ਦਰਗੇ ਸੀਜੇ। ਜਾਸ ਜਪਤ ਕੋਟ ਮਿਟੇ ਅਪਰਾਧ ਜਾਤ ਜਪਤ ਹਰ ਹੋਵੇ ਸਾਧ। ਜਾਸ ਜਪਤ ਮਨ ਸੀਤਲ ਹੋਵੇ ਜਾਤ ਜਪਤ ਮਲ ਸਗਲੀਖ ਹੋਵੇ। ਜਾਤ ਜਪਤ ਰਤਨ ਹਰ ਮਿਲੇ ਬੋਰ ਨ ਛੋਡੇ ਹਰ ਸੰਗ ਹਿਲੇ। ਜਾਤ ਜਪਤ ਕਈ ਬੇਕੁੰਠ ਵਾਸ ਜਾਤ ਜਪਤ ਸੁਖ ਸਹਿਜ ਨਿਵਾਸ। ਜਾਤ ਜਪਤ ਏ ਗਗਨ ਨਾ ਪੋਹਤ ਜਾਤ ਜਪਤ ਏ ਕਾਲ ਨਾ ਜੋਹਤ। ਜਾਸ ਜਪਤ ਤੇਰਾ ਨਿਰਮ ਮਾਥਾ ਜਾਤ ਜਪਤ ਸਗਲਾ ਦੁਖ ਲਾਥਾ। ਜਾਤ ਜਪਤ ਮੁਸ਼ਕਲ ਕਛੂ ਨਾ ਬਣੇ ਜਾਤ ਜਪਤ ਸੁਣਿਆ ਨਹਿਤ ਸੋ ਤੁਨੇ। ਜਾਸ ਜਪਤ ਏ ਨਿਰਮਲ ਸੋਏ ਜਾਤ ਜਪਤ ਕਮਲ ਸੀਧਾ ਹੋਏ। ਗੁਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕੈ ਦੇ ਮੰਤਰ ਦੇ ਹਰੀ। ਅਖੰਡ ਕੀਰਤਨ ਤਿੰਨ ਭੋਜਨ ਪੂਚੂਰਾ ਕਉ ਨਾਨਕ ਜਿਸ ਸਤਿਗੁਰ ਪੂਰਾ। ਕੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਦੇ ਅੰਤਰ ਧਾਰੇ ਪੰਜਨਾ ਸੰਗ ਨਿਵਾਰੇ। ਦਸ ਇੰਦਰੀ ਕਰ ਰਾਖੇ ਵਾਸ ਤਾਕੇ ਆਤਮੇ ਹੋਏ ਪ੍ਰਗਾਸ। ਐਸੀ ਦ੍ਰਿੜਤਾ ਤਾਕੇ ਹੋਏ ਜਾ ਕੋ ਦਇਆ ਮਿਆ ਪ੍ਰਸੋਏ ਰਾਓ। ਸਾਜਨ ਦੁਸ਼ਟ ਜਾ ਕੇ ਇੱਕ ਸਮਾਨੇ ਜੇਤਾ ਬੋਲਣ ਤੇਤਾ ਗਿਆਨੇ। ਜੇਤਾ ਸੁਣਨਾ ਤੇਤਾ ਨਾਮ ਜੇਤਾ ਪੇਕਣ ਤੇਤਾ ਧਿਆਨ। ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋਏ। ਸਹਿਜ ਬਿਰਾਗ ਸਹਿਜੇ ਹੀ ਹੱਸਣਾ ਸਹਿਜੇ ਚੂਪ ਸਹਿਜੇ ਹੀ ਜਪਣਾ। ਸਹਿਜੇ ਭੋਜਨ ਸਹਿਜੇ ਭਾਓ ਸਹਿਜੇ ਮਿਟਿਓ ਸਗਲ ਦੁਰਾਓ। ਸਹਿਜੇ ਹੋਆ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ। ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨਕੀ ਨਾਸੀ। ਜਾ ਕੇ ਸਹਿਜ ਮਨ ਭਇਆ ਆਨੰਦ ਤਾਕੋ ਭੇਟਿਆ ਪਰਮਾਨੰਦ। ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ। ਸਹਿਜ ਕਥਾ ਮੈਂ ਆਤਮ ਰਸਿਆ ਤਾ ਕੇ ਸੰਗ ਵਿਨਾਸੀ ਵਸਿਆ। ਸਹਿਜੇ ਆਸਣ ਅਸਤਿਰ ਪਾਇਆ ਸਹਿਜੇ ਆਨੰਦ ਸ਼ਬਦ ਵਜਾਇਆ। ਸਹਿਜੇ ਰੁਣ ਚੁਣਕਾਰ ਸੁਹਾਇਆ ਤਾ ਕੈ ਘਰ ਪਾਰ ਬ੍ਰਹਮ ਸਮਾਇਆ। ਸਹਿਜੇ ਜਾਕੋ ਪਰਿਓ ਕਰਮਾ ਸਹਿਜੇ ਗੁਰ ਭੇਟਿਓ ਸਹਿਜ ਧਰਮਾ। ਜਾ ਕੇ ਸਹਿਜ ਪਿਆ ਸੋ ਜਾਣੇ ਨਾਨਕ ਦਾਸ ਤਾਂ ਕਹਿ ਕੁਰਬਾਣੇ। ਗੌੜੀ ਮਹੱਲਾ ਪੰਜਵਾਂ ਪ੍ਰਿਥਮੇ ਗਰਵਾਸ ਤੇਰ ਡਰਿਆ ਪੁੱਤਰ ਕਲਤਰ ਕੁਡੰਬ ਸੰਗ ਜੁਰਿਆ। ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪਰ ਗਮਨ ਕਰੇਗੇ ਬਪੁਰੇ। ਕਵਨ ਸਥਾਨ ਜੋ ਕਵਨ ਟਰੇ ਕਵਨ ਸ਼ਬਦ ਜਿਤ ਦੁਰਮਤ ਹਰੇ ਰਹਾਓ। ਇੰਦਰਪੁਰੀ ਮੈਂ ਸਰ ਪਰ ਮਰਨਾ ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ। ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨ ਸਭ ਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਵ ਸਤ ਪਵਣ ਪਾਵਕ ਨੀਰਾਰੇ। ਦਿਨ ਸਰੈਣ ਵਰਦੇ ਅਰ ਭੇਦਾ ਸਾਸਤ ਸਿਮਰਤ ਬਿਨਸੇ ਗੇ ਬੇਦਾ। ਤੀਰਥ ਦੇਵ ਦੇਵਰਾ ਪੋਥੀ ਮਾਲਾ ਤਿਲਕ ਸੋਕ ਸੋਚ ਪਾਕ ਹੋਤੀ। ਧੋਤੀ ਡੰਡੋਤ ਪ੍ਰਸਾਦਨ ਭੋਗਾ ਗਮਨ ਕਰੇ ਗੋ ਸਗਲੋ ਲੋਗਾ। ਜਾਤ ਵਰਣ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ।

ਸਦਾ ਆਨੰਦ ਨਿਚਲ ਸਥਾਨਾ ਤਾਹਾਂ ਸੰਗਤ ਸਾਧ ਗੁਣ ਰਵਸੈ ਅਨਪੋ ਨਗਰ ਸਦਾ ਤਾਹਾਂ ਸਦ ਵਸੈ ਤੈ ਭਉ ਭਰਮਾ ਸੋਗ ਨ ਚਿੰਤਾ ਆਵਣ ਜਾਣ ਮ੍ਰਿਤ ਨਾ ਹੋਤਾ ਤੈ ਸਦਾ ਆਨੰਦ ਅਨਹਤ ਅਖਾਰੇ ਭਗਤ ਹਸੇ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨ ਪਾਰ ਕੌਣ ਕਰੇ ਤਾ ਕਾ ਵਿਚਾਰ ਕਉ ਨਾਨਕ ਜਿਸ ਕਿਰਪਾ ਕਰੇ ਨਿਚਲ ਤਾਨ ਸਾਧ ਸੰਗਤ ਹਰੇ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸ ਵਡਿਆਈ ਜੋ ਇਸ ਮਾਰੇ ਤਿਸਕਾ ਦੁਖ ਜਾਈ ਐਸਾ ਕੋਈ ਜੋ ਦੁਦਾ ਮਾਰ ਗਵਾਵੇ ਐਸੇ ਮਾਰ ਰਾਜ ਜੋ ਕੁਮਾਵੇ ਰਹੋ ਜੋ ਇਸ ਮਾਰੇ ਤਿਸ ਪਉ ਤਿਸ ਕੋ ਪਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਏ ਜੋ ਇਸ ਮਾਰੇ ਤਿਸਕੀ ਤ੍ਰਿਸ਼ਨਾ ਬੁਝੇ ਜੋ ਇਸ ਮਾਰੇ ਸੋ ਦਰਗਹਿ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਦਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਚਲ ਧਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅਨੰਦਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੇ ਕੋਟ ਕਰਮ ਜਾਪ ਤਪ ਕਰੇ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮਤੇ ਨੀ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕੁਛ ਮੈਲਾ ਇਸ ਮਾਰੀ ਬਿਨ ਸਭ ਕੁਛ ਜੌਲਾ ਜਾਂ ਕੋ ਪੈ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰਦੁਬਦਾ ਜਾ ਕੀ ਹੈ ਮਾਰੀ ਕਉ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹਲਾ ਪੰਜਵਾ ਹਰ ਸੋ ਜੁਰੇ ਤਾਂ ਸਭ ਕੋ ਮੀਤ ਹਰ ਸਿਉਂ ਜੁਰੇ ਤਨੇ ਚਲਚੀਤ ਹਰ ਸਿਉਂ ਜੁਰੇ ਨਾ ਵਿਆਪੇ ਕਾੜਾ ਹਰ ਸਿਉਂ ਜੁਰੇ ਤਾਂ ਹੋਏ ਨਿਸਤਾਰਾ।

ਹਰ ਆਪਣਾ ਲੀਨੋ ਨਦਰ ਨਿਹਾਲ। ਸਿਮਰ ਸਿਮਰ ਕਾਟੇ ਸਭ ਰੋਗ, ਚੜ੍ਹ ਧਿਆਨ ਸਰਬ ਸੁਖ ਭੋਗ। ਪੂਰਨ ਪੁਰਖ ਨਵਤ ਨਿਤ ਬਾਲਾ, ਹਰ ਅੰਤਰ ਬਾਹਰ ਸੰਗ ਰਖਵਾਲਾ। ਕਹੋ ਨਾਨਕ ਹਰ ਹਰ ਪਦ ਚੀਨ, ਸਰਬ ਸੁਨਾਮ ਭਗਤ ਕੋ ਦੀਨ। ਰਾਗ ਗੌੜੀ ਮਾਜ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਖੋਜਦ ਫਿਰੇ ਅਸੰਖ ਅੰਤ ਨਾ ਪਾਰੀਆ, ਸਹੀ ਹੋਏ ਭਗਤ ਜਿਨਾ ਕਿਰਪਾਰੀਆ। ਹੋ ਵਾਰੀਆ ਹਰ ਵਾਰੀਆ ਰਹਾਓ, ਸੁਣ ਸੁਣ ਪੰਥ ਡਰਾਓ ਬਹੁਤ ਪੈ ਹਾਰੀਆ। ਮੈਂ ਤੱਕੀ ਓਟ ਸੰਤਾਂ ਲਿਓ ਵਾਰੀਆ, ਮੋਹਨ ਲਾਲ ਅਨੂਪ ਸਰਬ ਸਧਾਰੀਆ। ਗੁਰਨਿਵ ਨਿਵ ਬਲਾਗੋਂ ਪਾਏ ਦਿਓ ਦਿਖਾਰੀਆ। ਮੈਂ ਕੀਏ ਪਿੰਤਰ ਅਨੇਕ ਇੱਕ ਬਿਲਹਾਰੀਆ, ਸਭ ਗੁਣ ਕਿਸੀ ਨਾਏ ਹਰ ਪੂਰ ਭੰਡਾਰੀਆ। ਚੌਦਿਸ ਜਪੀਏ ਨਾਉ ਸੂਖ ਸਵਾਰੀਆ, ਮੈਂ ਆਈ ਓਟ ਤੁਹਾਰ ਨਾਨਕ ਬਲਿਹਾਰੀਆ। ਗੁਰੂ ਕਾਢਿਓ ਪੂਜਾ ਪਸਾਰ ਮੋਹ ਕੁਪਾਰੀਆ, ਮੈਂ ਜੀਤੋ ਜਨਮ ਪਾਰ ਬੋਰ ਨਾ ਹਾਰੀਆ।

ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਹ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ

ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਹ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ

तू पार ब्रह्म बेअंत बेअंत दी तेरे क्या गुण आख बखाणा।

ਵਈ ਦੁਖ ਦਰਦ ਭਾਉ ਨਿਕਟ ਨਾਮ ਤਨ ਨਰ ਕੇ ਰਹੇ ਹੋ ਜੋ ਜਾ ਕੀ ਏਕ ਵਾਰ ਜਾਉ ਪਈ ਕੋ ਕਹਿ ਜਾਉ ਪਈ ਸੰਬਦ ਸਤਰ ਸਹਿਸ ਪਨੀਜੈ ਅਰਧ ਸਸ ਫੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰਸ ਤਦਰਿਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰਿਓ ਪਖਿਆਨੇ ਤੇਰੇ ਚਰਿਤ੍ਰੇ ਮੰਤਰੀ ਭੂਪ ਸੰਵਾਦੇ

ਹੋ ਸੁਧਾਰੂ ਕਬ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਓ ਜਗ ਮਾਹਿ ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹੇ ਦੋਹਰਾ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਦਿਆਵੇਂ ਤਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧੂ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ, ਤੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਪ੍ਰਸਾਦ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀ ਵਾਹ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਡਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਆਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਗੁਰਸ਼ਰਨ ਸਿੰਘ ਤੇ ਸਿਮੀ ਸਿੰਘ ਵੱਲੋਂ ਆਪਣੇ ਬੇਟੇ ਜਸਮਾਨ ਰਾਜ ਸਿੰਘ ਦੇ ਵਿਆਹ ਦੀ ਤਰੀਕ ਸੱਚੇ ਪਾਤਸ਼ਾਹ ਪੱਕੀ ਹੋਣ ਤੇ ਵਿਆਹ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ, ਮੇਰਾ ਪ੍ਰਾਰਥ ਰੱਖਣਾ। ਕਾਕਾ ਇੰਦਰਵੀਰ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਗ੍ਰੈਜੂਏਸ਼ਨ ਹੋਣ ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ, ਆ ਸੱਚੇ ਪਾਤਸ਼ਾਹ ਜੀ ਮੇਰਾ ਪ੍ਰਾਰਥ ਰੱਖਣਾ। ਜੱਗ ਮੀਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਨ ਦਾ ਸਤਿਕਾਰ, ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨਾ ਅੱਜ ਸੰਗਤ ਦਾ ਤਹਿਲ ਤੋਂ ਧੰਨਵਾਦੀ ਹਾਂ ਜੀ ਆਇਆਂ ਨੂੰ। ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਗ੍ਰੀਨ ਵਾਜ ਮਿਹਰ ਕਰਨ, ਇਸੇ ਤਰ੍ਹਾਂ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਦੇ ਰਹੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਆਓ, ਜੋ ਮਹਾਨ ਦਿਹਾੜੇ ਜਾ ਰਹੇ ਨੇ, ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ, ਉਹਨਾਂ ਦਾ ਗੁਰਗੱਦੀ ਦਿਵਸ ਜੋ ਮੰਗਲਵਾਰ ਸੀ ਅਤੇ ਉਸ ਤੋਂ ਉਪਰੰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਕੱਲ੍ਹ ਸੀ, ਦੋਹਾਂ ਹੀ ਸੰਬੰਧੀ ਅਖੰਡ ਪਾਠ ਚੱਲ ਰਹੇ ਨੇ ਜਿਨ੍ਹਾਂ ਦੇ ਭੋਗ ਆਪਾਂ ਐਤਵਾਰ ਸਵੇਰੇ ਪਾਉਣੇ ਨੇ। ਸਾਰੇ ਹੀ ਮਾਇਪਾ ਦੇ ਚਰਨਾਂ 'ਚ ਬੇਨਤੀ ਹੈ, ਭਾਈ ਆਓ ਸਤਿਗੁਰਾਂ ਦੀ ਸੇਵਾ ਦੇ ਵਿੱਚ ਆ ਕਰਕੇ ਸੇਵਾ ਸਿਮਰਨ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਅਖੰਡ ਕੀਰਤਨੀ ਜਥਾ ਜੋ ਆਪਣੇ ਪਾਸ ਹਮੇਸ਼ਾ ਕੀਰਤਨ ਕਰਦੇ ਨੇ, ਉਹਨਾਂ ਦਾ ਸਲਾਨਾ ਸਮਾਗਮ ਜੋ ਹੈ ਉਹ ਚੱਲ ਰਿਹਾ ਹੈ। ਅੱਜ ਸ਼ਾਮ ਦਾ ਪ੍ਰੋਗਰਾਮ ਸਾਰਾ ਉਹਨਾਂ ਦਾ ਹੈ, ਉਹਨਾਂ ਵੱਲੋਂ ਕੀਰਤਨ ਕੀਤਾ ਜਾਵੇਗਾ। ਇਸੇ ਤਰ੍ਹਾਂ ਸਵੇਰ ਦੀ ਆਸਾ ਦੀ ਵਾਰ ਅਤੇ ਕੱਲ੍ਹ ਸ਼ਾਮ ਦਾ, ਕੱਲ੍ਹ ਸਾਰੀ ਰਾਤ ਉਹ ਮਹਾਨ ਦਿਹਾੜਾ ਮਨਾਉਣਾ ਹੈ। ਆਪਾਂ ਸਾਰੀ ਰਾਤ ਬੈਠ ਕਰਕੇ ਗੁਰੂ ਕੇ ਚਰਨਾਂ ਵਿੱਚ ਕੀਰਤਨ ਰਾਹੀਂ ਹਾਜ਼ਰੀ ਲਵਾਉਣੀ ਹੈ। ਸੋ ਬੇਨਤੀ ਕਰਾਂਗਾ, ਰਹਿਣ ਸਵਾਈ ਕੀਰਤਨ ਹੈ ਕੱਲ੍ਹ ਸਾਰੀ ਰਾਤ ਦਾ, ਸਾਰੇ ਮਾਏ ਪਾਏ ਵੱਧ ਚੜ੍ਹ ਕੇ ਆਓ ਰਾਤ ਦੇ ਸਮੇਂ ਬੈਠ ਕਰਕੇ। ਸੋ ਸਾਰੇ ਹੀ ਮਾਇਪਾ ਦੇ ਚਰਨਾਂ 'ਚ ਬੇਨਤੀ ਹੈ, ਭਾਈ ਸਭ ਮਨ ਵੱਧ ਚੜ੍ਹ ਕੇ ਆਓ, ਸਲਾਨਾ ਪ੍ਰੋਗਰਾਮ ਹੈ ਉਸ ਦੇ ਵਿੱਚ ਹਿੱਸਾ ਪਾਈਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਵੇਰੇ ਜੋ ਆਸਾ ਦੀ ਵਾਰ ਹੈ ਅਖੰਡ ਕੀਰਤਨੀ ਜਥੇ ਦੀ, ਉਹ ਟਰੇਸੀ ਵਿਸ਼ੇ ਹੈ, ਪਰ ਕੱਲ੍ਹ ਸ਼ਾਮ ਦਾ ਦੀਵਾਨ ਜੋ ਸਾਰੀ ਰਾਤ ਦਾ ਹੈ ਉਹ ਆਪਾਂ ਇੱਥੇ ਮਨਾਵਾਂਗੇ। ਧੰਨਵਾਦੀ ਹਾਂ, ਆਓ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਚੇਤ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰੇ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਰ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਤਰਕੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ।

ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰੂ ਕੇ ਕੀਰਤਨੀਆਂ ਨੇ ਆਪ ਜੀਆਂ ਦਾ ਹਰ ਜਸ ਕੀਰਤਨ 6 ਪੌੜੀਆਂ ਅਨੰਦ ਸਾਹਿਬ ਦਾ ਜਾਪ ਕੀਤਾ ਹੈ। ਵਾਹਿਗੁਰੂ ਮੰਤਰ ਦੇ ਜਾਪ ਹੋਏ ਹਨ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ।

ਘਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮੇਰੇ ਆਪ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਿਲ ਬੋਚ ਹੈ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਜੋ ਸਾਲਾਨਾ ਸਮਾਗਮ ਅਖਾਣ ਕੀਤੀ ਜਥੇ ਵੱਲੋਂ ਚੱਲ ਰਹੇ ਹਨ, ਅੱਜ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਨ, ਹੁਣ ਸ਼ਾਮ ਦੇ ਦੀਵਾਨ ਸਜੇ ਹਨ। ਕੱਲ੍ਹ ਨੂੰ ਜੋ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਹਨ, ਉਹ ਗੁਰੂ ਘਰ ਟੇਸੀ ਵਿਖੇ ਹਨ। ਨਾਲ ਨਾਲ ਉੱਥੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਸਮੇਂ ਸਿਰ ਪਹੁੰਚਣਾ ਜੀ। ਅਤੇ ਕੱਲ੍ਹ ਸ਼ਾਮ ਨੂੰ ਜੋ ਰਹਿਣ ਸੁਭਾਈ ਕੀਰਤਨ ਫਿਰ ਗੁਰੂ ਘਰ ਫ੍ਰੀ ਮੋੜ ਵਿਖੇ ਹੋਣੇ ਹਨ। ਸੋ ਸਭ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ।

ਬਿਲਾਵਲ ਮਹੱਲਾ ਪੰਜਵਾ ਤਾਤੀ ਵਾਹੁ ਨ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋ

ਨਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ, ਫਿਰਿ ਅੰਗਦ ਗੁਰ ਤੇ ਅਮਰਦਾਸ, ਰਾਮਦਾਸੀ ਹੋਏ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਹ ਜਿੱਥੇ ਸਭ ਦੁਖ ਜਾਏ, ਏਕ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ, ਧਾਏ ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ। ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣਾ ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ। ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਵੇ ਆਸਾ ਮਹੱਲਾ ਪੰਜਵਾਂ ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵੋ ਹਿਰਦੇ ਬਸਾਵੋ ਤਿਸ ਬਿਨ ਕੋ ਨਾਹੀ ਪ੍ਰਭ ਸਰਣੀ ਆਈਏ ਸਰਬ ਫਲ ਪਾਈਏ ਸਗਲੇ ਦੁੱਖ ਜਾਹੀ ਜੀਅਨ ਕੋ ਦਾਤਾ ਪੁਰਖ ਵਧਾਤਾ ਨਾਨਕ ਘਟ ਘਟ ਆਹੀ ਆਸਾ ਮਹੱਲਾ ਪੰਜਵਾਂ ਹਰ ਬਿਸਰਤ ਸੋ ਮੂਆ ਰਹਾਉ ਨਾਮ ਧਿਆਵੇ ਸਰਬ ਫਲ ਪਾਵੈ ਸੋ ਜਨ ਸੁਖੀਆ ਹੂਆ ਰਾਜ ਕਹਾਵੈ ਹੋ ਕਰਮ ਕਮਾਵੈ ਵਾਧਿਓ ਨਲਣੀ ਭ੍ਰਮ ਸੂਆ ਕਹੋ ਨਾਨਕ ਜੇ ਸਤਿਗੁਰ ਭੇਟਿਆ ਸੋ ਜਨ ਨਿਹਚਲ ਥੀਆ ਆਸਾ ਮਹੱਲਾ ਪੰਜਵਾ ਘਰ ਚੌਦਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹਿ ਰਹਾਉ ਜੋ ਪ੍ਰਭ ਭਾਵੈ ਜਨਮ ਨਾ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਲੀਜੈ ਇਹੋ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ ਆਸਾ ਮਹੱਲਾ ਪੰਜਵਾ ਮਿਲ ਰਾਮ ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੈ ਰਹਾਉ ਸਿਮਰ ਸਾਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਆਸਾ ਮਹੱਲਾ ਪੰਜਵਾ ਘਰ ਪੰਦਰਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੈ ਪਕੜ ਕੇਸ ਜਮ ਉਠਾਰਿਓ ਤਦ ਹੀ ਘਰ ਜਾਵੈ ਲੋਭ ਬਿਖਿਆ ਬਿਖੈ ਲਾਗੇ ਹਿਰ ਵਿਤ ਚਿਤ ਦੁਖਾਹੀ ਖਿਨ ਭੰਗ ਨਾ ਕਹਿ ਮਨ ਮਾਤੇ ਅਸਰ ਜਾਣੇ ਨਾਹੀ ਰਹਾਉ ਬੀਦ ਸਤਰ ਜਨ ਪੁਕਾਰੈ ਸੁਨੇ ਨਾਹੀ ਡੋਰਾ ਨਿਪਟ ਬਾਜੀ ਹਾਰ ਮੂਕਾ ਪਛਤਾਇਓ ਮਨ ਭੋਰਾ ਡਾਨ ਸਗਲ ਗੈਰ ਵਜੈ ਭਰਿਆ ਦੀਵਾਨ ਲੇਖੇ ਨਾ ਭਰਿਆ ਜਿਹੇ ਕਾਰਜ ਰਹੇ ਓਲਾ ਸੋਏ ਕਾਮ ਨਾ ਕਰਿਆ ਐਸੋ ਜਗ ਮੋਹੇ ਗੁਰ ਦਿਖਾਇਓ ਤੋ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸਰਨ ਨਾਨਕ ਆਇਆ ਆਸਾ ਮੁਹੱਲਾ ਪੰਜਵਾ ਵਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹਿਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਣ ਨਿਧਾਨ ਮਨ ਦਿੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨੇ ਕੀ ਕੰਮ ਕਰਾ ਚਿਰ ਚਿਰ ਚਿਰ ਚਿਰ ਪਿਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗੱਲ ਲਾਏ ਆਸਾ ਮਹੱਲਾ ਪੰਜਵਾ ਕੂ ਬਿਖਮਗਾਰ ਤੋਰੈ ਆਸ ਪਿਆਸ ਧੋ ਮੋਹ ਭਰਮ ਹੀ ਤੇ ਹੋਰੈ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਬਿਆਦ ਛੋਰੈ ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ ਅੰਦਰੋਂ ਪ੍ਰਭ ਧਿਆਵੋ ਭਰਮ ਪੀਤ ਜੀਤ ਮਿਟਾਵੋ ਨਿਧ ਨਾਨਕ ਨਾਮ ਨਿਧ ਨਾਮ ਨਾਨਕ ਮੋਰੈ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਜ ਮਾਨ ਮੋਹ ਵਿਕਾਰ ਮਿਥਿਆ ਜਪ ਰਾਮ ਰਾਮ ਰਾਮ ਮਨ ਸੰਤ ਨਾ ਕਹਿ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾ ਹਰ ਕਸੋਗ ਬੈਰਾਗ ਆਨੰਦੀ ਖੇਲਰੀ ਦਿਖਾਇਓ ਰਹਾਉ ਖਿਨਹੂ ਭੈ ਨਿਰਭੈ ਖਿਨਹੂ ਖਿਨਹੂ ਉਠ ਤਹਾਇਓ ਖਿਨਹੂ ਰਸ ਭੋਗਨ ਖਿਨਹੂ ਖਿਨਹੂ ਤਜ ਜਾਇਓ ਖਿਨਹੂ ਜੋਗ ਤਾਪ ਬਹੁ ਪੂਜਾ ਖਿਨਹੂ ਭਰਮ ਆਇਓ ਖਿਨਹੂ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾ ਘਰ ਸਤਾਰਵਾਂ ਆਸਾ ਵਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਰ ਹਾਂ ਅਨਸੋ ਅਨਸਿਓ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਮੋਹ ਸਾਰ ਹਾਂ ਪਗ ਨਹੀਂ ਚੱਲੇ ਹਰ ਹਾਂ ਗਿਹਡਿਓ ਮੂੜ ਨਰ ਹਾਂ ਅਨ ਪਾਵ ਕਰ ਹਾਂ ਤੋ ਨਿਕਸੇ ਸਰਨ ਪੈਰੀ ਸਖੀ ਥਿਰ ਥਿਰ ਚਿਤ ਥਿਰ ਹਾਂ
ਬਨ ਗ੍ਰਹਿ ਸਮ ਸਰ ਹਾਂ, ਅੰਤਰ ਏਕ ਪੈਰ ਹਾਂ, ਬਾਹਰ ਅਨੇਕ ਧਰ ਹਾਂ, ਰਾਜਨ ਯੋਗ ਕਰ ਹਾਂ, ਕਹੋ ਨਾਨਕ ਲੋਗ ਲੋਗੀ ਰੀ ਸਖੀ। ਆਸਾ ਵਰੀ ਮੁਹੱਲਾ ਪੰਜਵਾਂ। ਮਨਸਾ ਏਕ ਮਾਨ ਹਾਂ, ਗੁਰ ਸਿਉ ਨੇਤ ਧਿਆਨ ਹਾਂ, ਦ੍ਰਿੜ ਸੰਤ ਮੰਤ ਗਿਆਨ ਹਾਂ, ਗੁਰ ਸੇਵਾ ਗੁਰ ਚਰਾਨ ਹਾਂ, ਤੋ ਮਿਲੇ ਗੁਰ ਕਿਰਪਾਨ ਮੇਰੇ ਮਨਾ ਰਹਾਓ। ਟੂਟੇ ਅੰਨ ਭਰਾਨ ਹਾਂ, ਰਵਿਓ ਸਰਬ ਥਾਨ ਹਾਂ, ਲਹਿਓ ਜਮ ਭਿਆਨ ਹਾਂ, ਪਾਇਓ ਪੇੜ ਥਾਨ ਹਾਂ, ਤੋ ਚੂਕੀ ਸਗਲ ਕਾਨ, ਲਹਿਨੋ ਜਿਸ ਮਥਾਨ ਹਾਂ, ਪੈ ਪਾਵਕ ਪਾਰ ਪਰਾਨ ਹਾਂ, ਨਿਜ ਕਰ ਤਿਸੇ ਥਾਨ ਹਾਂ, ਹਰ ਰਸ ਰਸੇ ਮਾਨ ਹਾਂ, ਲਾਥੀ ਤਿਸ ਪਖਾਨ ਹਾਂ। ਨਾਨਕ ਸਹਿ ਸਮਾਇਓ ਰੇ ਮਨਾ। ਆਸਾ ਵਰੀ ਮੁਹੱਲਾ ਪੰਜਵਾ। ਹਰ ਹਰ ਹਰ ਗੁਨੀ ਹਾਂ, ਜਪੀਏ ਸਹਿਜ ਧੁਨੀ ਹਾਂ, ਸਾਧੂ ਰਸਨ ਭਨੀ ਹਾਂ, ਚੂਟਨ ਬਿਧ ਸੁਨੀ ਹਾਂ, ਪਾਈਏ ਵੱਡ ਪੁਨੀ ਮੇਰੇ ਮਨਾ ਰਹਾਓ। ਖੋਜੇ ਜਨ ਮੁਨੀ ਹਾਂ, ਸਰਬ ਕਾ ਪ੍ਰਭ ਧਨੀ ਹਾਂ, ਦੁਲਭ ਕਲ ਦੁਨੀ ਹਾਂ, ਦੁੱਖ ਬਿਨਾਸਨੀ ਹਾਂ, ਪ੍ਰਭ ਪੂਰਨ ਆਸਨੀ ਮੇਰੇ ਮਨਾ। ਮਨ ਸੋ ਸੇਵੀਏ ਹਾਂ, ਅਲੱਖ ਭੇਵੀਏ ਹਾਂ, ਤਾਂ ਸਿਉ ਪ੍ਰੀਤ ਕਰ ਹਾਂ, ਬਿਨਸ ਨਾ ਜਾਏ ਮਰ ਹਾਂ, ਗੁਰ ਤੇ ਜਾਣਿਆ ਹਾਂ, ਨਾਨਕ ਮਨ ਮਾਨਿਆ ਮੇਰੇ ਮਨਾ। ਆਸਾ ਵਰੀ ਮੁਹੱਲਾ ਪੰਜਵਾ। ਏਕਾ ਓਟ ਗੋ ਹਾਂ, ਗੁਰ ਕਾ ਸ਼ਬਦ ਕਹੋ ਹਾਂ, ਆਗਿਆ ਸਤ ਸੋ ਹਾਂ, ਮਨੇ ਨਿਧਾਨ ਲਹੋ ਹਾਂ, ਸੁਖੇ ਸਮਾਈਏ ਮੇਰੇ ਮਨਾ ਰਹਾਓ। ਜੀਵਤ ਜੋ ਮਰੈ ਹਾਂ, ਦੁੱਤਰ ਸੋ ਤਰੈ ਹਾਂ, ਸਭ ਕੀ ਰੇਨ ਹੋਏ ਹਾਂ, ਨਿਰਭਉ ਕਹੋ ਸੋਏ ਹਾਂ, ਮਿਟੇ ਅੰਦੇਸਿਆ ਹਾਂ, ਸੰਤ ਉਪਦੇਸਿਆ ਮੇਰੇ ਮਨਾ। ਜਿਸ ਜਨ ਨਾਮ ਸੁਖ ਹਾਂ, ਤਿਸ ਨਿਕਟ ਨ ਕਦੇ ਦੁੱਖ ਹਾਂ, ਜੋ ਹਰ ਹਰ ਜਾ ਸੁਣੇ ਹਾਂ, ਸਭ ਕੋ ਤਿਸ ਮੰਨੇ ਹਾਂ, ਸਫਲ ਸੋ ਆਇਆ ਹਾਂ, ਨਾਨਕ ਪ੍ਰਭ ਪਾਇਆ ਮੇਰੇ ਮਨਾ। ਆਸਾ ਵਰੀ ਮੁਹੱਲਾ ਪੰਜਵਾ। ਮਿਲ ਹਰ ਜਸ ਗਾਈਏ ਹਾਂ, ਪਰਮ ਪਦ ਪਾਈਏ ਹਾਂ, ਉਹ ਰਸ ਜੋ ਵਿਦੇ ਹਾਂ, ਤਾ ਕੋ ਸਗਲ ਸਿਧੇ ਹਾਂ, ਅੰਦਿਨ ਜਾ ਗਿਆ ਹਾਂ, ਨਾਨਕ ਬਡ ਭਾਗਿਆ ਮੇਰੇ ਮਨਾ ਰਹਾਓ। ਸੰਤ ਭਗਤ ਹੋਈਏ ਹਾਂ, ਦੁਰਮਤ ਖੋਈਏ ਹਾਂ, ਦਾਸ ਰੇਨ ਹੋਏ ਹਾਂ, ਵਿਆਪੈ ਦੁੱਖ ਨਾ ਕੋਏ ਹਾਂ, ਭਗਤਾਂ ਸਰਨ ਪਰ ਹਾਂ, ਜਨਮ ਨਾ ਕਦੇ ਮਰ ਹਾਂ, ਆਸਰ ਸੇ ਭੈ ਹਾਂ, ਹਰ ਹਰ ਜਨ ਜਪ ਲੈ ਮੇਰੇ ਮਨਾ। ਸਾਜਨ ਮੀਤ ਤੂੰ ਹਾਂ, ਨਾਮ ਦੜਾਏ ਮੂੰਹ ਹਾਂ, ਤਿਸ ਬਨ ਨਾਹੇ ਕੋਏ ਹਾਂ, ਮਨੇ ਅਰਾਧ ਸੋਏ ਹਾਂ, ਨਿਮਖ ਨਾ ਵਿਸਰੈ ਹਾਂ, ਤਿਸ ਬਿਨ ਕਿਉਂ ਸਰੈ ਹਾਂ, ਗੁਰ ਕੋ ਕੁਰਬਾਨ ਜਾਓ ਹਾਂ, ਨਾਨਕ ਜਪੇ ਨਾਉ ਮੇਰੇ ਮਨਾ। ਆਸਾ ਵਰੀ ਮੁਹੱਲਾ ਪੰਜਵਾ। ਕਾਰਨ ਕਰਨ ਤੂੰ ਹਾਂ, ਅਵਨ ਸੁਜੇ ਮੂੰਹ ਹਾਂ, ਕਰੇ ਸੋ ਹੋਈਏ ਹਾਂ, ਸਹਿਜ ਸੁਖ ਸੋਈਏ ਹਾਂ, ਤੀਰਜ ਮਨ ਪੈ ਹਾਂ, ਪ੍ਰਭ ਕੈ ਦਰ ਪੈ ਮੇਰੇ ਮਨਾ ਰਹਾਓ। ਸਾਧੂ ਸੰਗਮੇ ਹਾਂ, ਪੂਰਨ ਸੰਜਮੇ ਹਾਂ, ਜਬ ਤੇ ਛੁਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨਾ। ਇਹੋ ਸੁਖ ਜਾਣੀਏ ਹਾਂ, ਹਰ ਕਰੇ ਸੋ ਮਾਨੀਏ ਹਾਂ, ਮੰਦਾ ਨਾਹੇ ਕੋਏ ਹਾਂ, ਸੰਤ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੇ ਹਾਂ, ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ। ਜਿਸਕਾ ਨਾਹੇ ਕੋਏ ਹਾਂ, ਤਿਸਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁਝੇ ਹਾਂ, ਸਭ ਕੇ ਤੇ ਸੁਝੇ ਹਾਂ, ਪਤ ਉਧਾਰ ਲਿਓ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ। ਆਸਾ ਵਰੀ ਮੁਹੱਲਾ ਪੰਜਵਾ। ਇੱਕ ਤੁਕਾ। ਓਏ ਪਰਦੇਸੀਆ ਹਾਂ, ਸੁਣ ਸੰਦੇਸਿਆ ਹਾਂ, ਜਾਸੋ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨਾ ਜਿਓ ਭਏ ਹਾਂ, ਹਰ ਨਾਮ ਜਿਨ ਲੈ ਹਰ ਤਜ ਅਨ ਲੱਗੇ ਹਾਂ, ਜਨਮੇ ਮਰ ਭਗੇ ਹਾਂ, ਹਰ ਹਰ ਜਨ ਲਹੇ ਹਾਂ, ਜੀਵਤ ਸੇ ਰਹੇ ਹਾਂ, ਜਿਸੇ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮੁਹੱਲਾ ਨੌਵਾਂ। ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸੁਹ ਦਿਸਧਾਵਤ, ਆਸਾ ਲਾਗਿਓ ਧਨ ਕੀ ਰਹਾਓ, ਸੁਖ ਕਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਓ ਡੋਲਤ, ਨੈ ਸਦਰਾਮ ਭਜਨ ਕੀ, ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ, ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੇ ਤਨ ਕੀ। ਰਾਗ ਆਸਾ ਮੁਹੱਲਾ ਪਹਿਲਾ। ਅਸ਼ਟਪਦੀਆਂ ਘਰ ਦੂਜਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਤਰ ਅਵਘਟ ਸਰਵਰ ਨਹਾਵੈ ਬਾਕੇ ਨਾ ਬੋਲੇ ਹਰ ਗੁਣ ਗਾਵੈ ਜਲ ਅਕਾਸੀ ਸੁਨ ਸਮਾਵੈ ਰਸ ਸਤ ਝੋਲ ਮਹਾਰਸ ਪਾਵੈ ਐਸਾ ਗਿਆਨ ਸੁਨੂ ਅਬ ਮੋਰੇ ਭਰਪੁਰ ਧਾਰ ਰਹਿਆ ਸਭ ਠੌਰੇ ਰਹਾਉ ਸੱਚ ਵਰਤ ਨੇਮ ਨਾ ਕਾਲ ਸੰਤਾਵੈ ਸਤਿਗੁਰ ਸ਼ਬਦ ਕ੍ਰੋਧ ਜਲਾਵੈ ਗਗਨ ਨਿਵਾਸ ਸਮਾਧ ਲਗਾਵੈ ਪਾਰਸ ਪਰਸ ਪਰਮ ਪਦ ਪਾਵੈ ਸੱਚ ਮਨ ਕਾਰਨ ਤਤ ਬਿਲੋਵੈ ਸੁਭਰ ਸਰਵਰ ਮੈਲ ਨ ਧੋਵੈ ਜੈਸੋ ਰਾਤਾ ਤੈਸੋ ਹੋਵੈ ਆਪੇ ਕਰਤਾ ਕਰੇ ਸੋ ਹੋਵੈ ਗੁਰਹਿਵ ਸੀਤਲ ਅਗਨ ਬਜਾਵੈ ਸੇਵਾ ਸੁਰਤ ਬਿਭੂਤ ਚੜਾਵੈ ਦਰਸਨ ਆਪ ਸਹਿਜ ਕਰ ਆਵੈ ਨਿਰਮਲ ਬਾਣੀ ਨਾਦ ਵਜਾਵੇ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਸ ਰਸਿਆ ਮਤ ਏ ਕਹਿ ਪਾਏ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਏ ਅਵਗਤ ਨਾਥ ਨ ਲਖਿਆ ਜਾਏ ਜਲ ਮੈਂ ਉਪਜੈ ਜਲ ਤੇ ਦੂਰ ਜਲ ਮੈਂ ਜੋਤ ਰਹਿਆ ਭਰਪੂਰ ਕਿਸ ਨੇੜੈ ਕਿਸੇ ਆਖਾਂ ਦੂਰ ਨਿਧ ਗੁਣ ਗਾਵਾਂ ਦੇਖ ਦੂਰ ਅੰਤਰ ਬਾਹਰ ਅਵਰ ਨਾ ਕੋਏ ਜੋ ਤਿਸ ਭਾਵੈ ਸੋ ਫੁਨ ਹੋਏ ਸੁਣ ਪਰਥਰ ਨਾਨਕ ਕਹੇ ਵਿਚਾਰ ਨਿਰਮਲ ਨਾ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤੁਰਾਈ ਉਜੜ ਭਰਮੇ ਰਾਹੇ ਨਾ ਪਾਈ ਬਿਨ ਬੂਜੇ ਕੋ ਥਾਏ ਨਾ ਪਾਈ ਨਾਮ ਬਿਹੂਣੇ ਮਾਥੇ ਛਾਈ ਸਾਚ ਧਣੀ ਜਗ ਆਏ ਬਿਨਾਸਾ ਛੂਟ ਸਪ੍ਰਾਣੀ ਗੁਰਮੁਖ ਦਾਸਾ ਰਹਾਉ ਜਗ ਮੋਹਿ ਬਾਧਾ ਬਹੁਤੀ ਆਸਾ ਗੁਰਮਤੀ ਅਕ ਭੈ ਉਦਾਸਾ ਅੰਤਰ ਨਾਮ ਕਮਲ ਪਰਗਾਸਾ ਤਿਨ ਕੋ ਨਾਹੀ ਜਮ ਕੀ ਤਰਾਸਾ ਗੁਰਮਤੀ ਇਕ ਭੈ ਉਦਾਸਾ ਅੰਤਰ ਨਾਮ ਕਮਲ ਪਰਗਾਸਾ ਤਿਨ ਕੋ ਨਾਹੀ ਜਮ ਕੀ ਤਰਾਸਾ ਜਗ ਤ੍ਰੈ ਜਿਤ ਕਾਮਣ ਹਿਤਕਾਰੀ ਪੁੱਤਰ ਕਲਤਰ ਨਗਲ ਲਗ ਨਾਮ ਵਿਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਿਗੁਰ ਸੇਵੇ ਕਰਨੀ ਸਾਰੀ ਬਾਹਰੋਂ ਹੋਮੇ ਕਹਿ ਕਹਾਏ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਸਤਿਗੁਰ ਸੇਵੇ ਕਰਨੀ ਸਾਰੀ ਬਾਹਰੋਂ ਹੋਮੇ ਕਹੇ ਕਹਾਏ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਹ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੇ ਧਿਆਏ ਧਾਵਤ ਰਾਖੈ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰਬਿਨ ਭੂਲੋ ਆਵੈ ਜਾਏ ਨਦਰ ਕਰੇ ਸੰਯੋਗ ਮਿਲਾਏ ਰੂੜੋ ਕਹੋ ਨਾ ਕਹਿਆ ਜਾਈ ਅਕਾਤ ਕਥੋ ਨੈ ਕੀਮਤ ਪਾਈ ਸਭ ਦੁੱਖ ਤੇਰੇ ਸੂਖਰ ਜਾਈ ਸਭ ਦੁੱਖ ਮੇਟੈ ਸਾਚੈ ਨਾਈ ਕਰ ਬਿਨ ਵਾਜਾ ਪਾਗ ਬਿਨ ਤਾਲਾ ਜੇ ਸ਼ਬਦ ਬੁਝੇ ਤਾਂ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਾਖੇ ਰਖਵਾਲਾ ਤਰੇ ਬਵਣ ਸੂਝੇ ਆਪ ਗਵਾਵੈ ਬਾਣੀ ਬੂਝੇ ਸੱਚ ਸਮਾਵੈ ਸ਼ਬਦ ਵਿਚਾਰੇ ਏਕ ਲੈਵ ਤਾਰਾ ਨਾਨਕ ਧਨ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਲਿਖ ਸੰਖ ਲਿਖ ਲਿਖ ਮਾਨ ਮਨ ਮਾਨੇ ਸੱਚ ਸੁਰਤ ਵਖਾਨ ਕਥਨੀ ਬੰਧਨੀ ਪੜ ਪੜ ਭਾਰ ਲਿਖ ਸੰਖ ਅਲਿਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਨਾ ਹੁਕਮ ਪਛਾਣ ਰਹਾਓ ਮਾਇਆ ਮੋਹੇ ਜਗਬਾਦਾ ਜਮ ਕਾਲ ਬਾਂਦਾ ਝੂਟੇ ਨਾਮ ਸਮਾਲ ਗੁਰਸੁਖ ਦਾਤਾ ਅਵਰ ਨਾ ਭਾਲ ਹਲਤ ਪਲਤ ਨਿਭੀ ਤੁਦ ਨਾਲ ਸ਼ਬਦ ਮਰੈ ਤਾਂ ਏਕ ਲਿਵ ਲਾਏ ਅਚਰ ਚਰੈ ਤਾਂ ਭਰਮ ਚਕਾਏ ਜੀਵਨ ਮੁਕਤ ਮਨ ਮਨ ਨਾ ਵਸਾਏ ਜੀਵਨ ਮੁਕਤ ਮਨ ਨਾ ਵਸਾਏ ਗੁਰਮੁਖ ਹੋਏ ਤਾਂ ਸੱਚ ਸਾਜੀ ਗਗਨ ਆਕਾਸ ਜਿਨ ਸਭ ਥਾਪੀ ਥਾਪ ਥਾਪ ਸਰਨ ਤੂੰ ਨਿਰਮਲ ਸੱਚ ਗੁਣੀ ਗਹੀਰ ਸੁਖ ਮਾਨੇ ਭੇਟੇ ਸਹਿਬ ਏਕ ਵਜ਼ੀਰ ਜੰਗ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਿਤ ਵਿਰਲਾ ਵਿਚਾਰੀ ਬਿਨ ਸਤਿਗੁਰ ਭੇਟੇ ਸਭ ਫਿਰੇ ਅੰਕਾਰੀ ਜਗ ਦੁਖੀਆ ਸੁਖੀਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੇ ਬਿਨ ਸੇ ਪਤ ਖੋਏ ਗੁਰਮੁਖ ਹੋਵੇ ਬੂਝੇ ਸੋਏ ਮਹਿਗੋ ਮੋਲ ਭਾਰ ਅਫਾਰ ਅਟਲ ਅਛਲ ਗੁਰਮਤੀ ਧਾਰ
ਭਾਏ ਮਿਲੇ ਭਾਵੇ ਪਹਿਕਾਰ, ਨਾਨਕ ਨੀਜ ਕਹੇ ਵਿਚਾਰ। ਆਸਾ ਮਹੱਲਾ ਪਹਿਲਾ, ਏਕ ਮਰੈ ਪਾਂਚੇ ਮਿਲ ਰੋਵੈ, ਹੋਮੇ ਜਾਏ ਸ਼ਬਦ ਮਲ ਧੋਵੈ, ਸਮਝ ਸੂਝ ਸਹਿਜ ਕਰ ਹੋਵੈ, ਬਿਨ ਬੂਝੇ ਸਗਲੀ ਪਤ ਖੋਵੈ, ਕੌਣ ਮਰੈ ਕੌਣ ਰੋਵੈ, ਉਹੀ ਕਰਨ ਕਾਲ ਸਭਸੇ ਸਿਰ ਤੋਂ ਹੀ ਰਹਾਉ। ਮੂਵੇ ਕੋ ਰੋਵੇ ਦੁੱਖ ਕੋਏ, ਸੋ ਰੋਵੇ ਜਿਸ ਬੇਦਨ ਹੋਏ, ਜਿਸ ਬੀਤੀ ਜਾਣੇ ਪ੍ਰਭ ਸੋਏ, ਆਪੇ ਕਰਤਾ ਕਰੇ ਸੋ ਹੋਏ। ਜੀਵਤ ਮਰਨਾ ਤਾਰੇ ਤਰਨਾ, ਜੈ ਜਗਦੀਸ਼ ਪਰਮਗਤ ਸਰਣਾ, ਹੋਂ ਬਲਹਾਰੀ ਸਤ ਗੁਰ ਚਰਣਾ, ਗੁਰ ਬੋਧ ਸ਼ਬਦ ਭੈ ਤਰਣਾ। ਨਿਰਭਉ ਆਪ ਨਿਰੰਤਰ ਜੋਤ, ਬਿਨ ਲਾਵੇ ਸੂਤਕ ਜਗ ਛੋਤ, ਦੁਰਮਤ ਬਿਨ ਸੇ ਕਿਆ ਕਹਿ ਰੋਤ, ਜਨ ਮੂਹੇ ਬਿਨ ਭਗਤ ਸਰੋਤ, ਮੂਹੇ ਕੋ ਸਚ ਰੋਵੇ ਮੀਤ, ਤ੍ਰੈਗੁਣ ਲੋਵੇ ਨੀਤਾ ਨੀਤ, ਦੁਖ ਸੁਖ ਪਰ ਹਰ ਸਹਿਜ ਸੋਚੀਤ, ਤਨ ਮਨ ਸੋ ਭੋ ਕ੍ਰਿਸ਼ਨ ਪ੍ਰੀਤ, ਭੀਤਰ ਏਕ ਅਨੇਕ ਅਸੰਖ, ਕਰਮ ਧਰਮ ਬਹੁ ਸੰਖ ਅਸੰਖ, ਬਿਨ ਭੈ ਭਗਤੀ ਜਨਮ ਬਿਰੰਤ, ਹਰ ਗੁਣ ਗਾਵੇ ਮਿਲ ਪਰਮਾਰੰਤ, ਆਪ ਮਰੇ ਮਾਰੇ ਪੀ ਆਪੋ, ਆਪੋ ਪਾਏ ਥਾਪੋ ਥਾਪੋ, ਸ੍ਰਿਟ ਪਾਏ ਜੋਤੀ ਤੂੰ ਜਾਤ, ਸ਼ਬਦ ਵਿਚਾਰ ਮਿਲਣ ਨਹੀਂ ਭਰਾਤ, ਸੂਤਕ ਅਗਨ ਭਖੇ ਜਗ ਖਾਏ, ਜੂ ਸੂਤਕ ਜਲ ਥਲ ਸਭ ਹੀ ਥਾਏ, ਨਾਨਕ ਸੂਤਕ ਜਨਮ ਮਰੀਜੈ, ਗੁਰਪ੍ਰਸਾਦੀ ਹਰ ਰਸ ਪੀਜੇ, ਰਾਗ ਆਸਾ ਮਹੱਲਾ ਪਹਿਲਾ। ਆਪ ਵਿਚਾਰੇ ਸੋ ਪਰਖ ਹੀਰਾ, ਇਕ ਦ੍ਰਿੜ ਤਾਰੇ ਗੁਰਪੂਰਾ, ਗੁਰਮਾਨੇ ਮਨ ਤੇ ਮਨ ਧੀਰਾ, ਐਸਾ ਸਾਉ ਸਰਾਪੀ ਕਰੈ, ਸਾਚੀ ਨਦਰ ਏਕ ਲਵ ਤਰੈ ਰਹਾਉ। ਪੂੰਜੀ ਨਾਮ ਨਿਰੰਜਨ ਸਾਰ, ਨਿਰਮਲ ਸਾਜ ਰਤਾ ਪੈਕਾਰ, ਸਿਫਤ ਸਹਿਜ ਕਰ ਗੁਰ ਕਰਤਾਰ, ਆਸਾ ਮਨਸਾ ਸ਼ਬਦ ਜਲਾਏ, ਰਾਮ ਨਾਰਾਇਣ ਕਹਿ ਕਹਾਏ, ਗੁਰ ਤੇ ਵਾਟ ਮਹਿਲ ਘਰ ਪਾਏ, ਕੰਚਨ ਕਾਇਆ ਜੋਤ ਸਰੂ ਅਨੂਪ, ਤ੍ਰੈਭਵਨ ਦੇਵਾ ਸਗਲ ਸਰੂਪ, ਮੈਂ ਸੋ ਧਨ ਪੱਲੈ ਸਾਚੈ ਕੂਟ, ਪੰਜ ਤੀਨ ਨਵ ਚਾਰ ਸਮਾਵੈ, ਧਰਨ ਗਗਨ ਕਲ ਧਾਰ ਰਹਾਵੈ, ਬਾਹਰ ਜਾਤੂ ਉਲਟ ਪਰਾਵੈ, ਮੂਰਖ ਹੋਏ ਨਾ ਆਕੀ ਸੂਜੈ, ਜਿਹਵਾ ਰਸ ਨਹੀਂ ਕਹੇ ਆਬੂਜੈ, ਬੇਕਾ ਮਾਤਾ ਜਗ ਸਿਉ ਲੂਜੈ, ਉਤਮ ਸੰਗਤ ਉਤਮ ਹੋਵੈ, ਗੁਣ ਕੋ ਧਾਵੇ ਆਗੁਣ ਧੋਵੈ, ਬਿਨ ਗੁਰ ਸੇਵੇ ਸਹਿਜ ਨਾ ਹੋਵੈ, ਹੀਰਾ ਨਾਮ ਜਵੇ ਹਰ ਲਾਲ, ਮਨ ਮੋਤੀ ਹੈ ਤਿਸਕਾ ਮਾਲ, ਨਾਨਕ ਪਰਖੈ ਨਦਰ ਨਿਹਾਲ, ਆਸਾ ਮਹੱਲਾ ਪਹਿਲਾ। ਗੁਰਮੁਖ ਗਿਆਨ ਧਿਆਨ ਮਨ ਮਾਨ, ਗੁਰਮੁਖ ਮਹਿਲੀ ਮਹਿਲ ਪਛਾਣ, ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਐਸੇ ਪ੍ਰੇਮ ਭਗਤ ਵਿਚਾਰੀ, ਗੁਰਮੁਖ ਸਾਚਾ ਨਾਮ ਮੁਰਾਰੀ ਰਹਾਉ। ਐਨਸ ਨਿਰਮਲ ਥਾਨ ਸੁਥਾਨ, ਤੀਨ ਭਵਨ ਨਹਿ ਕੇਵਲ ਗਿਆਨ, ਸਾਚੇ ਗੁਰ ਤੇ ਹੁਕਮ ਪਛਾਣ, ਸਾਚਾ ਹਰਖ ਨਾਹੀ ਤੇ ਸੋਗ, ਅੰਮ੍ਰਿਤ ਗਿਆਨ ਮਹਾਰਸ ਭੋਗ, ਪੰਚ ਸਮਾਈ ਸੁਗੀ ਸਭ ਲੋਗ, ਸਗਲੀ ਜੋ ਤੇਰਾ ਸਭ ਕੋਈ, ਆਪੇ ਜੋੜ ਵਿਛੋੜੇ ਸੋਈ, ਆਪੇ ਕਰਤਾ ਕਰੇ ਸੋ ਹੋਈ, ਢਾਇਓ ਸਾਰੇ ਹੁਕਮ ਸਮਾਵੈ, ਹੁਕਮੋ ਵਰਤੈ ਜੋਤਿ ਸੁਭਾਵੈ, ਗੁਰਬਿਨ ਪੂਰਾ ਕੋਈ ਨਾ ਪਾਵੈ, ਬਾਲਕ ਬਿਰਧਨ ਸੁਰਤ ਪੁਰਾਨ, ਪਰ ਜੋਬਨ ਬੂਢੇ ਅਭਿਮਾਨ, ਬਿਨ ਨਾਵੇ ਕਿਆ ਲੈ ਸੰਨਿਧਾਨ, ਜਿਸਕਾ ਅੰਨ ਤਨ ਸਹਿਜ ਨਾ ਜਾਣਾ, ਭਰਮ ਭੁਲਾਨਾ ਫਿਰ ਪਹਿਤਾਨਾ, ਗਲ ਫਾਹੀ ਬੋਰਾ ਬੋਰਾਨਾ, ਬੂੜਤ ਜਗ ਦੇਖਿਆ ਟੋ ਤੋ ਡਰ ਭਾਗੈ, ਸਤਿਗੁਰ ਰਾਖੇ ਸੇਵਡ ਭਾਗੈ, ਨਾਨਕ ਗੁਰ ਕੀ ਚਰਣੀ ਲਾਗੇ, ਆਸਾ ਮਹੱਲਾ ਪਹਿਲਾ। ਗਾਵੇ ਗੀਤੇ ਚੀਤ ਅਨੀਤੇ, ਰਾਗ ਸੁਣਾਏ ਕਹਾਵੇ ਬੀਤੇ, ਬਿਨ ਡਾਵੇ ਮਨ ਝੂਠ ਅਨੀਤੇ, ਕਹਾ ਚਲੋ ਮਨ ਰਹੋ ਘਰੇ, ਗੁਰਮੁਖ ਰਾਮ ਨਾਮ ਤ੍ਰਿਵਤਾਸੇ, ਖੋਜਤ ਪਾਵਹੋ ਸਹਿਜ ਹਰੇ ਰਹਾਓ। ਕਾਮ ਕ੍ਰੋਧ ਮਨ ਮੋਹ ਸਰੀਰਾ, ਲਭ ਲੋਭ ਅਹੰਕਾਰ ਸੁਪੀਰਾ, ਰਾਮ ਨਾਮ ਬਿਨ ਕਿਉ ਮਨ ਧੀਰਾ, ਅੰਤਰ ਨਾਵਣ ਸਾਚ ਪਛਾਣੈ, ਅੰਤਰ ਕੀ ਗਤ ਗੁਰਮੁਖ ਜਾਣੈ, ਸਾਚ ਸ਼ਬਦ ਬਿਨ ਮੈਲ ਨਾ ਪਛਾਣੈ, ਨਿਰੰਕਾਰ ਮੈਂ ਅਕਾਰ ਸਮਾਵੈ, ਅਕਲ ਕਲਾ ਸਾਚ ਸਾਚ ਟਿਕਾਵੈ, ਸੋ ਨਰ ਗਰਭ ਜੋ ਨਹੀਂ ਆਵੈ, ਜਹਾਂ ਨਾਮ ਮਿਲੇ ਤੈ ਜਾਓ, ਗੁਰਪ੍ਰਸਾਦੀ ਕਰਮ ਕਮਾਓ, ਨਾਮੇ ਰਾਤਾ ਹਰ ਗੁਣ ਗਾਓ, ਗੁਰ ਸੇਵਾ ਤੇ ਆਪ ਪਛਾਤਾ, ਅੰਮ੍ਰਿਤ ਨਾ ਵਸਿਆ ਸੁਖ ਦਾਤਾ, ਅਨ ਦਿਨ ਬਾਣੀ ਨਾਮੇ ਰਾਤਾ, ਮੇਰਾ ਪ੍ਰਭ ਲਾਏ ਤਾ ਕੋ ਲਾਗੇ, ਹੋਮੇ ਮਾਰੇ ਸ਼ਬਦੇ ਜਾਗੈ, ਐਥੇ ਉਥੇ ਸਦਾ ਸੁਖ ਆਗੈ, ਮਨ ਚੰਚਲ ਬਿਧ ਨਹੀਂ ਜਾਣੈ, ਮਨ ਮੁਖ ਮਹਿਲਾ ਸ਼ਬਦ ਨਾ ਪਛਾਣੈ, ਗੁਰਮੁਖ ਨਿਰਮਲ ਨਾ ਵਖਾਣੈ, ਹਰ ਜੀਵ ਆਗੈ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ, ਕਿਲ ਵਿਖ ਦੁੱਖ ਕਾਟੇ ਹਰ ਨਾਮ ਪਰਗਾਸ, ਕਰ ਵਿਚਾਰ ਆਚਾਰ ਪਰਾਤਾ, ਸਤਿਗੁਰ ਬਚਨੀ ਏਕੋ ਜਾਤਾ,
ਨਾਨਕ ਰਾਮ ਨਾਮ ਮਨ ਰਾਤਾ। ਆਸਾ ਮਹੱਲਾ ਪਹਿਲਾ। ਮਨ ਮੈਗਲ ਸਾਖਤ ਦੇਵਾਨਾ, ਬਨ ਖੰਡ ਮਾਇਆ ਮੋਹੇ ਹੈਰਾਨਾ, ਇਤਤ ਜਾਹੇ ਕਾਲ ਕੇ ਚਾਪੇ, ਗੁਰਮੁਖ ਖੋਜ ਲਹੇ ਘਰ ਆਪੇ, ਬਿਨ ਗੁਰ ਸ਼ਬਦ ਦੇ ਮਨ ਨਹੀਂ ਠੌਰਾ, ਸਿਮਰੋ ਰਾਮ ਨਾਮ ਅਤ ਨਿਰਮਲਾ, ਅਵਰ ਤਿਆਗੋ ਹਉਮੈ ਕੌਰਾ ਰਹਾਉ, ਇਹ ਮਨ ਮੁਗਦ ਕਹੋ ਕਿਉ ਰਹਿਸੀ, ਬਿਨ ਸਮਝੇ ਜਮਕਾ ਦੁੱਖ ਸਹਿਸੀ, ਆਪੇ ਬਖਸੇ ਸਤ ਗੁਰ ਮਿਲੈ, ਕਾਲ ਕੰਟਕ ਮਾਰੇ ਸੱਚ ਪੇਲੈ, ਇਹ ਮਨ ਕਰਮਾ ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮਾ, ਸਾਖਤ ਲੋਭੀ ਇਹ ਮਨ ਮੂੜਾ, ਗੁਰਮੁਖ ਨਾਮ ਜਪੇ ਮਨ ਰੂੜਾ, ਗੁਰਮੁਖ ਮਨ ਅਸਥਾਨੇ ਸੋਈ, ਗੁਰਮੁਖ ਤ੍ਰੈ ਬਵਣ ਸੋਜੀ ਹੋਈ, ਇਹ ਮਨ ਜੋਗੀ ਭੋਗੀ ਤਪ ਤਾਪੈ, ਗੁਰਮੁਖ ਜੀ ਨੇ ਹਰ ਪ੍ਰਭ ਆਪੈ, ਮਨ ਬਿਰਾਗੀ ਹਉਮੈ ਤਿਆਗੀ, ਘੜ ਘੜ ਮਨਸਾ ਦੁਬਦਾ ਲਾਗੀ, ਰਾਮ ਰਸਾਇਣ ਗੁਰਮੁਖ ਚਾਖੈ, ਦਰ ਘਰ ਮਹਿਲੀ ਹਰ ਪਤ ਰਾਖੈ, ਇਹ ਮਨ ਰਾਜਾ ਸੂਰ ਸੰਗਰਾਮ, ਇਹ ਮਨ ਨਿਰਭਉ ਗੁਰਮੁਖ ਨਾਮ, ਮਾਰੇ ਪੰਚ ਆਪਣੇ ਵਸ ਕੀਏ, ਹਉਮੈ ਗ੍ਰਾਸ ਇੱਕ ਤਥਾਏ ਕੀਏ, ਗੁਰਮੁਖ ਰਾਗ ਸਵਾਦ ਅਨ ਤਿਆਗੇ, ਗੁਰਮੁਖ ਇਹ ਮਨ ਭਗਤੀ ਜਾਗੇ, ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਆਤਮ ਚੀਨ ਭੈ ਨਿਰੰਕਾਰੀ, ਇਹ ਮਨ ਨਿਰਮਲ ਦਰ ਕਰ ਸੋਈ, ਗੁਰਮੁਖ ਭਗਤ ਭਾਉ ਤੁਨ ਹੋਈ, ਇਨਸ ਹਰ ਜਦ ਗੁਰ ਪ੍ਰਸਾਦ, ਘਟ ਘਟ ਸੋ ਪ੍ਰਭ ਆਦ ਜਗਾਦ, ਰਾਮ ਰਸੈਣ ਇਹ ਮਨ ਮਾਤਾ, ਸਰਬ ਰਸੈਣ ਗੁਰਮੁਖ ਜਾਤਾ, ਭਗਤ ਹੇਤ ਗੁਰ ਚਰਨ ਨਿਵਾਸਾ, ਨਾਨਕ ਹਰ ਜਨ ਕੇ ਦਾਸਨ ਦਾਸਾ। ਆਸਾ ਮਹੱਲਾ ਪਹਿਲਾ। ਤਨ ਬਿਨ ਸਹਿ ਤਨ ਕਾ ਕੋ ਕਹੀਐ, ਬਿਨ ਗੁਰ ਰਾਮ ਨਾਮ ਕਤ ਲਹੀਐ, ਰਾਮ ਨਾਮ ਤਨ ਸੰਗ ਸਖਾਈ, ਇਨਸ ਨਿਰਮਲ ਹਾਰ ਲੈ ਬਲਾਈ, ਰਾਮ ਨਾਮ ਬਿਨ ਕਵਨ ਹਮਾਰਾ, ਸੁਖ ਦੁਖ ਸਮ ਕਰ ਨਾਮ ਨਾ ਛੋਡੋ, ਆਪੇ ਬਖਸ ਮਿਲਾਵਣ ਹਾਰਾ ਰਹਾਉ, ਕਣਕ ਕਾਮਨੀ ਹੇਤ ਗਵਾਰਾ, ਦੁਬਦਾ ਲਾਗੇ ਨਾਮ ਵਿਸਾਰਾ, ਜੇ ਤੂੰ ਬਖਸੇ ਨਾਮ ਜਪਾਏ, ਦੂਤਨ ਲਾਗ ਸਕੈ ਗੁਣ ਗਾਏ, ਹਰ ਗੁਰਦਾਤਾ ਰਾਮ ਗੋਪਾਲਾ, ਜੋ ਭਾਵੇ ਤੋ ਰਾਖ ਦਿਆਲਾ, ਗੁਰਮੁਖ ਰਾਮ ਮੇਰੇ ਮਨ ਪਾਇਆ, ਰੋਗ ਮਟੇ ਦੁੱਖ ਠਾਕ ਰਹਾਇਆ, ਅਵਰਨ ਔਖਦ ਤਨ ਤਨਾ ਮੰਤਾ, ਹਰ ਹਰ ਸਿਮਰਨ ਕਿਲ ਵਿਖਹੰਤਾ, ਤੂੰ ਆਪ ਭੁਲਾਵੈ ਨਾਮ ਵਿਸਾਰ, ਤੂੰ ਆਪੇ ਰਾਖੇ ਕਿਰਪਾ ਧਾਰ, ਰੋਗ ਭਰਮ ਭੇਦ ਮਨ ਦੂਜਾ, ਗੁਰਬਿਨ ਭਰਮ ਜਪੇ ਜਪ ਦੂਜਾ, ਆਦਿ ਪੁਰਖ ਗੁਰਦਰਸ ਨਾ ਦੇਖੈ, ਵਿਣ ਗੁਰ ਸ਼ਬਦ ਜਨਮ ਕੇ ਲੇਖੈ, ਦੇਖ ਅਚਰਜ ਰਹੇ ਬਿਸਮਾਦ, ਘਟ ਘਟ ਸੁਰ ਨਰ ਸਹਿਜ ਸਮਾਦ, ਭਰਪੁਰ ਧਰ ਰਹੇ ਮਨ ਮਾਹੀ, ਤੁਮ ਸੰਸਰ ਅਵਰ ਕੋ ਨਾਹੀ, ਜਾ ਕੀ ਭਗਤ ਹੇਤ ਮੁਖ ਨਾਮ, ਸੰਤ ਭਗਤ ਕੀ ਸੰਗਤ ਰਾਮ, ਬੰਧਨ ਤੋਰੇ ਸਹਿਜ ਧਿਆਨ, ਛੂਟੇ ਗੁਰਮੁਖ ਹਰ ਗੁਰ ਗਿਆਨ, ਨਾ ਜਮ ਦੂਤ ਦੂਖਤ ਦਿਸ ਲਾਗੈ, ਨਾ ਜਮ ਦੂਤ ਦੂਖ ਤਿਸ ਲਾਗੈ, ਜੋਜਨ ਰਾਮ ਨਾਮ ਲਿਵ ਜਾਗੈ, ਭਗਤ ਵਛਲ ਭਗਤਾਂ ਹਰ ਸੰਗ, ਨਾਨਕ ਮੁਕਤ ਭੈ ਹਰ ਰੰਗ। ਆਸਾ ਮੁਹੱਲਾ ਪਹਿਲਾ। ਇੱਕ ਤੁਕੀ ਗੁਰ ਸੇਵੇ ਸੋ ਠਾਕਰ ਜਾਣੈ, ਦੁੱਖ ਮਿਟੇ ਸਤ ਸ਼ਬਦ ਪਛਾਣੈ, ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਓ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸਤ ਕੰਨਿਆ ਅਰ ਨਾਰ, ਬੰਧਨ ਕਰਮ ਧਰਮ ਹੋ ਕੀਆ, ਬੰਧਨ ਪੁੱਤ ਕਲਤ ਮਨ ਬੀਆ, ਬੰਧਨ ਕਿਰਖੀ ਕਰੇ ਕਿਰਸਾਨ, ਹੋਮੇ ਡਲ ਸਹੇ ਰਾਜਾ ਮੰਗੈ ਦਾਨ, ਬੰਧਨ ਸੌਦਾ ਅਣ ਵਿਚਾਰੀ, ਤਿਪਤ ਨਾਹੀ ਮਾਇਆ ਮੋਹ ਪਸਾਰੀ, ਬੰਧਨ ਸ਼ਾਹ ਸਾਂਚੇ ਧਨ ਜਾਏ, ਬਿਨ ਹਰ ਭਗਤ ਨ ਪਵੇ ਥਾਏ, ਬੰਧਨ ਭੇਦ ਬਾਦ ਅਹੰਕਾਰ, ਬੰਧਨ ਬਿਨ ਸੇ ਮੋਹ ਵਿਕਾਰ, ਨਾਨਕ ਰਾਮ ਨਾਮ ਸਰਣ ਆਈ, ਸਤਿਗੁਰ ਰਾਖੇ ਬੰਧ ਨਾ ਪਾਈ। ਰਾਗ ਆਸਾ ਮਹੱਲਾ ਪਹਿਲਾ। ਅਟਪਦੀਆਂ ਕਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ, ਗਲ ਵਿੱਚ ਆਵੈ ਧੂੜ, ਮਹਿਲਾ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ ਰਹਾਓ, ਜਦੋਂ ਸੀਆਂ ਵਿਆਹੀਆਂ ਡਾ ਲਾੜੇ ਸੋਹਨ ਪਾਸ, ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਏ ਝੱਲੇ ਝਿਮਕਣ ਪਾਸ, ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ, ਗਰੀ ਚੁਆਰੇ ਖਾਂਦੀਆਂ ਮਾਣਨ ਸੇ ਜੜੀਆਂ, ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੁੱਤ ਸਰੀਆਂ,
ਧਨ ਜੋ ਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਹੇ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ ਜੇ ਤਸ ਭਾਵੇ ਦੇ ਵਡਿਆਈ ਜੇ ਭਾਵੇ ਦੇ ਸਜਾਏ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਾਸੇ ਚਾਹੇ ਬਾਬਰ ਵਾਣੀ ਫਿਰ ਗਈ ਕੁਰਨਾ ਰੋਟੀ ਖਾਏ ਇੱਕ ਨਾ ਵਕਤ ਖਵਾਈ ਹੈ ਇੱਕ ਨਾ ਪੂਜਾ ਜਾਏ ਚੌਂਕੇ ਵਿਣਹ ਦਿਵਾਣੀਆਂ ਕਿਉਂ ਟਿੱਕੇ ਕੱਢੇ ਨਾਏ ਰਾਮ ਨ ਕਬੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ ਇੱਕ ਘਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁੱਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ ਜੋ ਤਿਸ ਭਾਵੇ ਸੋ ਥੀਏ ਨਾਨਕ ਕਿਹਾ ਮਨੁੱਖ ਆਸਾ ਮਹੱਲਾ ਪਹਿਲਾ ਕਹਾ ਸੋ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ ਕਹਾ ਸੋ ਤੇਗ ਬੰਦ ਗਾੜੇ ਰੜ ਕਹਾ ਸੋ ਲਾਲ ਕਵਾਹੀ ਕਹਾ ਸੋ ਆਰਸੀ ਅੰਬੋ ਬੰਕੇ ਇੱਥੇ ਦਿਸੇ ਨਾਹੀ ਇਹ ਜਗ ਤੇਰਾ ਤੂੰ ਗੁਸਾਈ ਘੜੀ ਮੈਂ ਥਾਪੋ ਥਾਪੇ ਜਰ ਵੰਡ ਦੇਵੇ ਭਾਈ ਰਹਾਓ ਕਹਾਂ ਸੋ ਘਰ ਦਰ ਮੰਡਵ ਮਹਿਲਾ ਕਹਾ ਸੋ ਬੰਕ ਸਰਾਏ ਕਹਾਂ ਸੋ ਸੇ ਸਖਾਲੀ ਕਾਮਣ ਜਸ ਵੇਖ ਨੀਂਦ ਨਾ ਪਾਈ ਕਹਾ ਸੋ ਪਾਨ ਤੰਬੋਲੀ ਹਰਮਾ ਹੋਈਆ ਛਾਈਏ ਮਾਹੀ ਇਸ ਜਨ ਕਾਰਨ ਘਣੀ ਵਿਗੁੱਤੀ ਇੱਕ ਨਜ਼ਰ ਘਣੀ ਖਵਾਈ ਪਾਪਾਂ ਬਾਜੋਂ ਹੋਵੇ ਨਾਹੀਂ ਮਾਇਆ ਸਮੋਇਆਂ ਸਾਥ ਨਾ ਜਾਈ ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ ਜਿਸਨੂੰ ਆਪ ਖਵਾਏ ਕਰਤਾ ਖੁਸ ਲੈ ਚੰਗਿਆਈ ਕੋਟੀ ਹੂ ਪੀਰ ਵਰਜ ਰਹਾਏ ਜਾ ਪੀਏ ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁੱਛ ਮੁੱਛ ਕੋਈ ਰਲਾਇਆ ਕੋਈ ਮੁਗਲ ਨਾ ਹੋਵਾ ਆਂਦਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤਪਕ ਤਾਣ ਚਲਾਈ ਓਨੀ ਹੱਥ ਚੜਾਈ ਜਿਨ ਕੀ ਚੀਰੀ ਦਰਗੈ ਪਾਟੀ ਤਿਨਾ ਮਰਨਾ ਭਾਈ ਇੱਕ ਹਿੰਦਵਾਣੀ ਔਰ ਤਰਕਾਣੀ ਭਟਿਆਣੀ ਠੁਕਰਾਣੀ ਇੱਕ ਨਾ ਪੇਰਨ ਸਿਰ ਖੁੜ ਪਾ ਖੁਰ ਪਾਟੇ ਇੱਕ ਨਾ ਵਾਸ ਮਸਾਣੀ ਜਿਨਕੇ ਬਾਂਕੇ ਘਰੀ ਨਾ ਆਇਆ ਤਿੰਨ ਕਿਹੋ ਰਹਿਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਏ ਦੁੱਖ ਸੁੱਖ ਤੇਰਾ ਭਾਣੇ ਹੋਵੇ ਕਿਸ ਤੇ ਜਾਏ ਰਵਾਈਏ ਹੁਕਮੀ ਹੁਕਮ ਚਲਾਏ ਵਿਕਸੈ ਨਾ ਨਿਕਲ ਲਿਖਿਆ ਪਾਈਐ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮੁਹੱਲਾ ਪਹਿਲਾ ਘਰ ਅੱਠਵਾਂ ਅਸ਼ਟਪਦੀਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੂੜ ਕਮਾਵੇ ਆਦਮੀ ਬਾਂਦੇ ਘਰ ਬਾਰਾ ਜਾਗੋ ਜਾਗੋ

ਸਾਰੇ ਵਣਜ ਕਰੋ ਬਮਕਸੂਦ ਲਿਹੋ ਮਤ ਪਛੋਤਾਵੋ ਔਗੁਣ ਛੋਡੋ ਗੁਣ ਕਰੋ ਐਸੇ ਤਤ ਪਰਾਵੋ ਧਨ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ ਤਾਂ ਵਪਾਰੀ ਜਾਣੀਓ ਲਾਹਾ ਲੈ ਜਾਵੋ ਕਰਮ ਹੋਵੇ ਸਤ ਗੁਰ ਮਿਲੇ ਬੂਝੇ ਵਿਚਾਰਾ ਨਾ ਵਖਾਣੇ ਸੁਣੇ ਨਾਮ ਨਾਮੇ ਵਿਉਹਾਰਾ ਜੋ ਲਾਹਾ ਤੋਟਾ ਤਿਵੇ ਵਾਟ ਚੱਲਦੀ ਆਈ ਜੋ ਲਾਹਾ ਤੋਟਾ ਤਿਵੇ ਵਾਟ ਚੱਲਦੀ ਆਈ ਜੋ ਤਿਸ ਭਾਵੇ ਨਾਨਕਾ ਸਾਈ ਵਡਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਟੂੰਡੀਆਂ ਕੋ ਨੀਮੀ ਮੈਡਾ ਜੇ ਤਦ ਭਾਵੇ ਸਾਹਿਬਾ ਤੂੰ ਮੈਂ ਹੋ ਤੈਡਾ ਦਰ ਵੀ ਭਾਵੇਂ ਨੀਮ ਕੋ ਕਹਿ ਕਰੀ ਸਲਾਮ ਇੱਕੋ ਮੈਡਾ ਤੂੰ ਤਣੀ ਸਾਚਾ ਮੁੱਖ ਨਾਮ ਰਹਾਓ ਸਿੱਧਾਂ ਸੇਵਨ ਸਿੱਧ ਪੀਰ ਮਾਂਗੇ ਰਿੱਧ ਸਿੱਧ ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ ਜੋਗੀ ਭੋਗੀ ਕਾ ਪੜੀ ਕਿਆ ਭਵੇ ਦਸੰਤਰ ਗੁਰ ਕਾ ਸ਼ਬਦ ਨ ਚੀਨ ਹੀ ਤਦ ਸਾਰ ਨਿਰੰਤਰ ਪੰਡਿਤ ਪਾਦੇ ਜੋਏ ਸੀ ਨਿਤ ਪੜੇ ਪੁਰਾਣਾ ਅੰਤਰਵਤ ਨ ਜਾਣਨੀ ਘਟ ਬ੍ਰਹਮ ਲਕਾਣਾ ਇੱਕ ਤਪ ਸੀ ਬਨ ਮੈਂ ਤਪ ਕਰੈ ਨਿਤ ਤੀਰਥ ਵਾਸਾ ਆਪ ਨ ਚੀਨੇ ਤਮ ਸੀ ਕਾਹੇ ਭਏ ਉਦਾਸਾ ਇੱਕ ਬਿੰਦ ਜਤਨ ਘਰ ਰੱਖ ਦੇ ਸੇ ਜਤੀ ਕਹਾਵੈ ਬਿਨ ਗੁਰ ਸ਼ਬਦ ਨ ਛੂਟ ਹੀ ਭ੍ਰਮ ਆਵੈ ਜਾਵੈ ਇੱਕ ਗਿਰ ਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਘਰ ਜਾਣੀਐ ਸੋ ਜਾਏ ਸੰਜਾਣੈ ਨਾਨਕ ਨਾਮ ਨ ਵਿਸਰੈ ਸਾਚੇ ਮਨ ਮਾਨੈ ਆਸਾ ਮਹੱਲਾ ਪਹਿਲਾ ਮਨਸਾ ਮਨੇ ਸਮਾਏ ਲੇ ਪੌਜਲ ਸੱਚ ਤਰਣਾ ਆਦਿ ਜਗਾਦ ਦਿਆਲ ਤੂੰ ਠਾਕਰ ਤੇਰੀ ਸਰਣਾ ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀਜੈ ਗੁਰਮੁਖ ਨਾਮ ਧਿਆਈ ਐ ਮਨ ਮੰਦਰ ਭੀਜੈ ਰਹਾਉ ਕੂੜਾ ਲਾਲਚ ਛੋਡੀਐ ਤੋ ਸਾਚ ਪਛਾਣੈ ਗੁਰ ਕੈ ਸ਼ਬਦ ਸਮਾਈ ਐ ਪਰਮਾਰਥ ਜਾਣੈ ਇਹ ਮਨ ਰਾਜਾ ਲੋਭੀਆ ਲਭ ਤੋ ਲੋਭਾਈ ਗੁਰਮੁਖ ਲੋਭ ਨਿਵਾਰੀ ਐ ਹਰ ਸਿਉ ਬਣਿਆਈ ਕਲਰ ਖੇਤੀ ਬੀਜੀ ਐ ਕਿਉਂ ਲਾਹਾ ਪਾਵੈ ਮਨਮੁਖ ਸੱਚ ਨ ਭੀਜਈ ਕੂੜ ਕੂੜ ਗਡਾਵੈ ਲਾਲਚ ਛੋਡੋ ਆਂਦੇ ਹੋ ਲਾਲਚ ਦੁੱਖ ਭਾਰੀ ਸਾਚੋ ਸਹਿਬ ਮਨ ਵਸੈ ਹੋਮੇ ਬਿਖ ਮਾਰੀ ਦੁਬਦਾ ਛੋੜ ਕਵਾਟੜੀ ਮੂਸੋ ਗਏ ਭਾਈ ਇਨਸ ਨਾਮ ਸਲਾਹੀ ਹੈ ਸਤਿਗੁਰ ਸਰਨਾਈ ਮਨਮੁਖ ਪੱਥਰ ਸਹਿਲ ਹੈ ਤ੍ਰਿਗ ਜੀਵਨ ਫੀਕਾ ਜਲ ਮੈਂ ਕੇਤਾ ਰਾਖੀ ਹੈ ਜਲ ਮੈਂ ਕੇਤਾ ਰਾਖੀ ਅਭਿਅੰਤਰ ਸੁਕਾ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਆ ਨਾਨਕ ਨਾਮ ਨ ਵਿਸਰੈ ਮਥ ਅੰਮ੍ਰਿਤ ਪੀਆ ਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਪਿਟੇ ਸੰਸਾਰ ਸੱਚ ਨਾ ਪਾਇਆ ਕਿਆ ਪਵੀਏ ਕਿਆ ਢੂੰਡੀਐ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਓ ਸੱਚ ਮਿਲੇ ਸਚਿਆਰ ਕੂੜ ਨਾ ਪਾਈਐ ਸੱਚੇ ਸਿਉ ਚਿਤ ਲਾਏ ਬੋੜ ਨਾ ਆਈਐ ਮੋਇਆ ਕਹੁ ਕਿਆ ਰੋਵੋ ਰੋਏ ਨਾ ਜਾਣਹੂ ਰੋਵੋ ਸੱਚ ਸਲਾਹੇ ਹੁਕਮ ਪਛਾਣਹੂ ਹੁਕਮੀ ਵਜੋ ਲਖਾਏ ਆਇਆ ਜਾਣੀਐ ਲਾਹਾ ਪੱਲੈ ਪਾਏ ਹੁਕਮ ਸੰਜਾਣੀਐ ਹੁਕਮੀ ਪੈਦਾ ਜਾਏ ਦਰਗੈ ਪਾਣੀਐ ਹੁਕਮੀ ਹੀ ਸਰ ਮਾਰ ਬਾਂਦਰ ਬਾਣੀਐ ਲਾਹਾ ਸੱਚ ਨਿਆਓ ਮਨ ਵਸਾਈ ਐ ਲਿਖਿਆ ਪੱਲੇ ਪਾਏ ਗਰਭ ਵੰਝਾਈਐ ਮਨ ਮੁਖੀਐ ਸਰਮਾਰ ਵਾਦ ਖਪਾਈਐ ਠੱਗ ਮੁਠੀ ਕੁੜਿਆਰ ਬੰਨ ਚਲਾਈਐ ਸਹਿਬ ਹਿਰਦੇ ਵਸਾਏ ਨਾ ਪੱਛੋ ਤਾਵਹੀ ਗੁਨਹਾ ਬਖਸਨ ਹਾਰ ਸ਼ਬਦ ਕਮਾਵਹੀ ਨਾਨਕ ਮੰਗੈ ਸੱਚ ਗੁਰਮੁਖ ਘਾਲੀਐ ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀਐ ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰਿਆਵਲਾ ਸੱਚ ਟਿਕੇ ਘਰ ਆਏ ਸ਼ਬਦ ਉਤਾਵਲਾ ਜੈ ਦੇਖਾ ਤੈ ਸੋਏ ਅਵਰ ਨਾ ਜਾਣੀਐ ਗੁਰ ਕੀ ਘਰ ਕਮਾਏ ਮਹਿਲ ਪਛਾਣੀਐ ਰਹਾਉ ਆਪ ਮਿਲਾਵੈ ਸੱਚ ਤਾਂ ਮਨ ਭਾਵਈ ਚੱਲੇ ਸਦਾ ਰਜਾਏ

ਅੰਕ ਸਮਾਵੇ। ਸੱਚਾ ਸਹਿਬ ਮਨ ਵਸੈ, ਵਸਿਆ ਮਨ ਸੋਈ, ਆਪੇ ਦੇ ਵਡਿਆਈਆ ਦੇ ਤੋਟ ਨਾ ਹੋਈ। ਅਬੇ ਤਬੇ ਕੀ ਚਾਕਰੀ, ਕਿਉਂ ਦਰ ਗੈ ਪਾਵੈ, ਪੱਥਰ ਕੀ ਬੇੜੀ ਚੇ ਚੜੈ, ਪਰ ਨਾਲ ਬੁਢਾਵੈ। ਆਪਣਾ ਮਨ ਵੇਚੀਐ ਸਿਰ ਦੀ ਜੈ ਨਾਲੇ, ਗੁਰਮੁਖ ਵੱਤ ਪਛਾਣੀਐ ਆਪਣਾ ਘਰ ਭਾਲੇ। ਜੰਮਣ ਮਰਨਾ ਆਖੀਐ ਤਿੰਨ ਕਰਤੇ ਕੀਆ, ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ। ਸਾਈ ਕਾਰ ਕਮਾਵਣੀ ਤੁਰ ਕੀ ਫਰਮਾਈ, ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ। ਰਤਨਾ ਪਾਰਕ ਸੋਤਣੀ ਤਿੰਨ ਕੀਮਤ ਪਾਈ, ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ। ਆਸਾ ਮਹੱਲਾ ਪਹਿਲਾ, ਜਿਨੀ ਨਾਮ ਵਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲਗੇ ਕਿਆ ਪਾਵੈ ਛਾਈ। ਬਿਨ ਨਾਵੇ ਕਿਉਂ ਛੂਟੀਐ ਜੇ ਜਾਣੇ ਕੋਈ, ਗੁਰਮੁਖ ਹੋਏ ਤਾਂ ਛੂਟੀਐ ਮਨ ਮੁਖ ਪਤ ਖੋਈ ਰਹਾਓ। ਜਿਨੀ ਏਕੋ ਸੇਵਿਆ ਪੂਰੀ ਮਤ ਪਾਈ, ਆਦ ਜਗਾਦ ਨਿਰੰਜਨਾ ਜਨ ਹਾਲ ਸਰਣਾਈ। ਸਹਿ ਮੇਰਾ ਏਕ ਹੈ ਅਵਰ ਨਹੀਂ ਪਾਈ, ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ। ਗੁਰ ਬਿਨ ਕਿਨੇ ਨਾ ਪਾਇਓ, ਕੀਤੀ ਕਹਿ ਕਹਾਏ, ਆਪ ਦਿਖਾਵੇ ਵਾਟੜੀ ਸੱਚੀ ਭਗਤ ਦਿਰੜਾਏ। ਮਨ ਮੁਖ ਜੇ ਸਮਝਾਈਏ ਪੀ ਉੱਜੜ ਜਾਏ, ਬਿਨ ਹਰ ਨਾਮ ਨਾ ਛੂਟ ਸੀ ਮਰ ਨਾਲ ਕਸਮਾਏ। ਜਨ ਮਰੇ ਭਰਮ ਆਈਏ ਹਰ ਨਾਮ ਨਾ ਲੇਵੈ, ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ। ਜਿਹੀ ਕਾਰ ਕਰਾਈਐ ਕਰਨੀ ਪੀਸਾਈ, ਆਪ ਕਰੇ ਕਿਸੇ ਆਖੀਐ ਵੇਖੇ ਵਡਿਆਈ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਨਾਨਕ ਸਿਰ ਦੇ ਛੂਟੀਏ ਦਰਗਹਿ ਪਾਤ ਪਾਏ। ਆਸਾ ਮਹੱਲਾ ਪਹਿਲਾ, ਰੂੜੋ ਠਾਕਰ ਮਾਹਰੋ ਰੂੜੀ ਗੁਰਬਾਣੀ, ਵੱਡੇ ਭਾਗ ਸਤ ਗੁਰ ਮਿਲੇ ਪਾਈਏ ਪਦ ਨਿਰਬਾਣੀ। ਮੈਂ ਉਲਗੀਆ ਉਲਗੀ ਹਮ ਛੋਰੂ ਥਾਰੇ, ਜੋ ਤੂੰ ਰਾਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਓ। ਦਰਸ਼ਨ ਕੀ ਪਿਆਸਾ ਕਣੀ ਭਾਣੇ ਮਨ ਪਾਈਐ, ਮੇਰੇ ਠਾਕਰ ਹੱਥ ਵਡਿਆਈਆਂ ਭਾਣੇ ਪਤ ਪਾਈਏ। ਸੱਚੋ ਦੂਰ ਨਾ ਜਾਣੀਏ ਅੰਤਰ ਹੈ ਸੋਈ, ਜੈ ਦੇਖਾ ਤੈ ਰਾਵ ਰਹੇ ਕਿਨ ਕੀਮਤ ਹੋਈ। ਆਪ ਕਰੇ ਆਪੇ ਹਰੇ ਵੇਖੇ ਵਡਿਆਈ, ਗੁਰਮੁਖ ਹੋਏ ਨਿਹਾਲੀਏ ਇਹੋ ਕੀਮਤ ਪਾਈ। ਜੀਵਦਿਆਂ ਲਾਹਾ ਮਿਲੇ ਗੁਰਕਾਰ ਕਮਾਵੈ, ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੈ। ਮਨਮੁਖ ਤੋਟਾ ਨਿਤ ਹੈ ਭਰਮੇ ਭਰਮ ਆਏ, ਮਨਮੁਖ ਅੰਧ ਨ ਚੇਤੀ ਕਿਉਂ ਦਰਸ਼ਨ ਪਾਏ। ਤਾਂ ਜਗ ਆਇਆ ਜਾਣੀਏ ਸਾਚੇ ਲਿਵ ਲਾਏ, ਗੁਰ ਭੇਟੇ ਪਾਰਸ ਪਹਿ ਜੋਤੀ ਜੋਤ ਮਿਲਾਏ। ਇਨ ਸਰਹਿ ਨਿਰਾਲਮੋ ਤਕਾਰ ਤੁਰ ਕੀ ਕਰਨੀ, ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ। ਆਸਾ ਮਹੱਲਾ ਪਹਿਲਾ, ਕੀਤਾ ਆਖਣ ਆਖੀਐ ਤਾਂ ਕਿ ਅੰਤ ਨ ਜਾਣਾ, ਮੈਨ ਧਰਿਆ ਧਰ ਏਕ ਤੂੰ ਮੈਂ ਤਾਣ ਸਤਾਣਾ, ਮੈਨ ਧਰਿਆ ਧਰ ਏਕ ਤੂੰ ਮੈਂ ਤਾਣ ਸਤਾਣਾ। ਨਾਨਕੀ ਅਰਦਾਸ ਹੈ ਸੱਚ ਨਾਮ ਸੁਹੇਲਾ, ਆਪ ਗਿਆ ਸੋ ਜੀ ਪਈ ਗੁਰ ਸ਼ਬਦੀ ਮੇਲਾ ਰਹਾਓ। ਹੋਮੇ ਗਰਭ ਗਵਾਈਐ ਪਾਈਏ ਵਿਚਾਰ, ਸਾਹਿਬ ਸਿਉ ਮਨ ਮਾਨਿਆ ਦੇ ਸਾਚ ਆਧਾਰ। ਐਨਸ ਨਾਮ ਸੰਤੋਖੀਆ ਸੇਵਾ ਸੱਚ ਸਾਈ, ਤਾਕੋ ਬਿਘਨ ਲਾਗਈ ਚਾਲੇ ਹੁਕਮ ਰਜਾਈ। ਹੁਕਮ ਰਜਾਈ ਜੋ ਚਲੈ ਸੋ ਪਵੈ ਖਜਾਨੈ, ਖੋਟੇ ਠਵਰ ਨਾ ਪਾਈਨੀ ਰਲੇ ਜੂਠਾ ਨੇ। ਨਿਤ ਨਿਤ ਖਰਾ ਸੰਭਾਲੀਐ ਸਦ ਸੌਦਾ ਪਾਈਐ, ਖੋਟੇ ਨਦਰ ਨ ਆਵਨੀ ਲੇ ਅਗਨ ਜਲਾਈਏ। ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖੈ ਫਲ ਅੰਮ੍ਰਿਤ ਹੋਈ। ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹੇ ਅਗਾਹੀ, ਤਿੰਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ। ਹੁਕਮ ਸੰਜੋਗੀ ਆਇਆ ਚਲ ਸਦਾ ਰਜਾਈ, ਔਗੁਣ ਆਰੇ ਕੋ ਗੁਣ ਨਾਨਕ ਸੱਚ ਮਿਲੇ ਵਡਾਈ। ਆਸਾ ਮਹੱਲਾ ਪਹਿਲਾ, ਮਨ ਰਾਤੋ ਹਰ ਨਾਏ ਸੱਚ ਵਖਾਣਿਆ, ਲੋਕਾਂ ਦਾ ਕਹਿ ਜਾਏ ਜਾਤ ਦਾਣਿਆ। ਜੋ ਲਗ ਜੀਉ ਪ੍ਰਾਣ ਸੱਚ ਤੇ ਆਈਐ, ਲਾਹਾ ਹਰ ਗੁਣ ਗਾਏ ਮਿਲੇ ਸੁਖ ਪਾਈ ਰਹਾਓ। ਸੱਚੀ ਤੇਰੀ ਕਾਰ ਦੇ ਦਿਆਲ ਤੂੰ, ਹੋ ਜੀਵਾਂ ਤੁਧ ਸਲਾਹੇ ਮੈਂ ਟੇਕ ਆਧਾਰ ਤੂੰ। ਦਰ ਸੇਵਕ ਦਰਬਾਨ ਦਰਦ ਤੂੰ ਜਾਣ ਹੀ,
ਭਗਤ ਜੀ ਹੈਰਾਨ ਦਰਦ ਗਵਾਵਹੀ। ਦਰ ਕਹਿਣਾ ਮਹਦੂਰ ਗੁਰਮੁਖ ਜਾਣ ਸੀ, ਵੇਲਾ ਸੱਚ ਪਰਵਾਣ ਸ਼ਬਦ ਪਛਾਣ ਸੀ। ਸਤ ਸੰਤੋਖ ਕਰ ਭਾਓ ਤੋ ਸਾਹਰ ਨਾਮ ਸੇ, ਮਨੋ ਛੋੜ ਵਿਕਾਰ ਸੱਚਾ ਸੱਚ ਦੇ। ਸੱਚੇ ਸੱਚਾ ਨੇ ਹੋ ਸੱਚੇ ਲਾਇਆ, ਆਪੇ ਕਰੇ ਨਿਆਓ ਜੋ ਤਿਸ ਪਾਇਆ। ਸੱਚੇ ਸੱਚੀ ਦਾਤ ਦੇਹ ਦਿਆਲ ਹੈ, ਤੈਸੇ ਵੀ ਦਿਨ ਰਾਤ ਨਾਮ ਅਮੋਲ ਹੈ। ਤੂੰ ਉੱਤਮ ਹੋ ਨੀਚ ਸੇਵਕ ਕਾਂਡੀਆ, ਨਾਨਕ ਨਦਰ ਕਰੇ ਹੋ ਮਿਲੈ ਸੱਚ ਵਾਂਡੀਆ। ਆਸਾ ਮਹੱਲਾ ਪਹਿਲਾ। ਆਮਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ, ਜਨ ਮਰਨ ਕਾ ਦੁੱਖ ਕਣੋ ਨਿਤ ਸਹਿਸਾ ਦੋਈ। ਬਿਨ ਨਾ ਵੇਖਿਆ ਜੀਵਨਾ ਫਿੱਟ ਤ੍ਰਿਗ ਚਤਰ ਆਈ, ਸਤਿਗੁਰ ਸਾਧ ਨ ਸੇਵਿਆ ਹਰ ਭਗਤ ਨਾ ਭਾਈ ਰਹਾਓ। ਆਵਣ ਜਾਵਣ ਤੋ ਰਹਿ ਪਾਈਏ ਗੁਰ ਪੂਰਾ, ਰਾਮ ਨਾਮ ਧਨ ਰਾਸ ਦੇ ਬਿਨਸੇ ਭ੍ਰਮ ਕੂਰਾ। ਸੰਤ ਜਨਾ ਕੋ ਮਿਲ ਰਹਿ ਧਨ ਧਨ ਜਸ ਗਾਏ, ਆਦਿ ਪੁਰਖ ਅਪਰੰਪਰਾ ਗੁਰਮੁਖ ਹਰ ਪਾਏ। ਨਟਵੇ ਸੰਗ ਬਣਾਇਆ ਬਾਜੀ ਸੰਸਾਰਾ, ਖਿਨਪਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ। ਹੋਮੇ ਚੌਪੜ ਖੇਲਣਾ ਝੂਠੇ ਅਹੰਕਾਰਾ, ਸਭ ਜਗ ਹਾਰੇ ਸੋਜਣੈ ਗੁਰ ਸ਼ਬਦ ਵਿਚਾਰਾ। ਜਿਉ ਅੰਦਲੇ ਹੱਥ ਟੋਹਣੀ ਹਰ ਨਾਮ ਹਮਾਰਾ, ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰ। ਜੋ ਤੂੰ ਰਾਖੇ ਤਿਉ ਰਹਾ ਹਰ ਨਾਮ ਅਧਾਰਾ, ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ। ਜਨ ਮਰਨ ਦੁੱਖ ਮੇਟਿਆ ਜਪ ਨਾਮ ਮੁਰਾਰੇ, ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

तेरे सच मंत्र तुम्हारा अमृत बाणी शीतल पुरख

ਜਹਾਂ ਪੰਥ ਤੇਰਾ ਕੋ ਨਾਂ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜ ਕਰਖੈ, ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ, ਭਗਤ ਜਨਾਂ ਕੀ ਬਰਤਨ ਨਾਮ, ਸੰਤ ਜਨਾਂ ਕੇ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧ ਕੁਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮੰਤਨ ਰੰਗ ਰਤੇ ਰੰਗ ਏਕੇ ਨਾਨ, ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਛ ਨਾਇ ਵਿਜੋਗ, ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ ਪ੍ਰਭਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ।

ਗੁਣਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗਮੜ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਸ਼ਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਮੋਲ ਅਸ਼ਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਰਲ ਤਿਆਗ ਬਨ ਮਦੇ ਫਿਰਿਆ, ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਖਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌਖਣ ਪ੍ਰਿਥਮੀ ਫਿਰੇ ਚਿਰ ਜੀਵੇ, ਮਾਂ ਉਦਾਰਤ ਪੀਸਰ ਦੀਵੇ, ਅਗਨ ਮਾਇ ਹੋਮ ਪੁਰਾਨ, ਕਨਕਾ ਸਭ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰ ਸੰਜਮੇ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੇ, ਤਉ ਵੀ ਹੋਮੈ ਮੈਲ ਨਾ ਜਾਵੇ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ, ਮਨ ਕਾਮਨਾ ਤੀਰਥ ਦਹਿ ਛੁੱਟੇ, ਗਰਭ ਗੁਮਾਨ ਨਮਨ ਤੇ ਉੱਟੇ, ਸੋਚ

ਸਹਿਜ ਸਤਿਗਾਵੈ। ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਛੋਰੇ, ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸੜਨੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੇ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ, ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਰ ਘਰ ਚੀਨਾ। ਮਨ ਆਪਣੇ ਤੇ ਬੁਰਾ ਮਟਾਨਾ, ਪੇਖੇ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮਦਿਸ਼ਟੇਤਾ, ਨਾਨਕ ਭਾਵ ਪੁੰਨੀ ਲੇਪਾ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵੋ ਦਾਨ, ਕਣਕ ਰਾਵਣ ਹਾਰ ਸੁਆਮੀ, ਸਗਲ ਕਟਾਂ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਤੈ, ਤੁਮਰੇ ਉਸਤ ਤੁਮਤੇ ਹੋਏ, ਨਾਨਕ ਅਵਨ ਨ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ।

ਸਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਸਾਦ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਹਰ ਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਰਤੇ ਕਮ ਦਿਸ਼ਟਾਨੀ ਜੰਤੂ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਕ ਸਹਿਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਜੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੋ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਵਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ

ਸੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਆਹੋ ਜੁਗਤ ਵਿਹਾਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਘਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ

ਸਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ, ਨਾਨਕ ਆਪ ਲੈ ਲਾਏ ਮਿਥਿਆ, ਤਨ ਤਨ ਕੁਟੁੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ।

ਮਾਨ ਮਿਥਿਆ ਆਇਆ ਪਸੂ ਉਪਰ ਕਰਤ ਘੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਬ ਜਬ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨੇਹ ਮਿਥਿਆਸਤ ਪਰਦਰ ਕੋਇ ਰੇ ਮਿਥਿਆ ਨੇਤਰ ਵੇਖਤ ਪਰਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਹ ਲਵਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਵਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਭੈ ਸਬਲ ਦੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਖਤ ਕੀ ਅਰਜਾ ਸਾਚ ਬਿਨਾ ਕਹਿ ਹੋਵਦ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ ਮੇਘ ਬਿਨਾ ਜੋ ਕੀਤੀ ਜਾਏ

ਨਾਨਕ ਤਾਂ ਕਹਿ ਬਲ ਬਲ ਜਾਓ। ਰਹਿਤ ਅਵਰ ਕਿਸੇ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗਣ ਲਾਭਤ, ਜਨ ਨਹਾਰ ਪ੍ਰਭੁ ਪ੍ਰਵੀਨ ਬਾਰ ਭੇਗ ਨ ਕਾਓ, ਭੀਨ ਅਵਰ ਉਪਦੇਸੈ ਆਪ ਨਾ ਕਰੇ। ਆਵਤ ਜਾਵਤ ਜਨਮੇ ਮਰੇ, ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੇ ਸੰਸਾਰ।

ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਭਾਵ ਸਿਆਨ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰ ਲੋ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ

ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤੇ ਤਿਆਗਤ ਅਵ ਲਭਾਵੇ ਜੇ ਪ੍ਰਸਾਦ ਸੁਖ ਸੇ ਸੁਈ ਜੈ ਮਨ ਆੜ ਪੈਰ ਤਾ ਕਾ ਜਸ ਗੋਵੀ ਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਖਤਾ ਕੋ ਜਸ ਰਸਲ ਮਕਾਨੇ।

ਜਸਕਹਿ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ।

ਸਿਉ ਰਾਚ ਜੇ ਪ੍ਰਸਾ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵ ਆਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਰਾਵ ਸੋ ਪ੍ਰਸੰਨ ਵਸੇ ਮਨ ਸੋਏ।

ਸਾਧ ਕੇ ਸੰਗ ਵਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ, ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ। ਸਾਧ ਕੇ ਸੰਗ ਸਭ ਕੁਲ ਹਰੇ, ਸਾਧ ਸੰਗ ਸਾਧ ਨਮੀਤ ਕੁਟੁੰਬ ਨਿਸਤਾਰੇ, ਸਾਧੂ ਕਹਿ ਸੰਗ ਸੋਤਨ ਪਾਵੇ, ਜਿਸ ਤਨ ਤੇ ਸਭ ਕੋ ਬਰਸਾਵੇ, ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ, ਸਾਧੂ ਕੇ ਸੰਗ ਭਾਵ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟ ਤੋਤ ਨਿਆਲ, ਸਾਧ ਕੇ ਸੰਗ ਕਲੋਕਤਾ ਹਰੇ, ਸਾਧ ਕੇ ਸੰਗ ਨਰਕ ਪਰ ਹਰੇ, ਸਾਧ ਕੇ ਸੰਗ ਇਹਾ ਸੋਹਿਲਾ, ਸਾਧ ਸੰਗ ਵਿਛੜ ਧਰਮ ਮੇਲਾ, ਜੋਈ ਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਰਿਧ ਵਸੇ, ਨਾਨਕ ਉਧਰੇ ਸਾਧ ਸੁਣ ਰਸੇ, ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗ ਨ ਮੰਤੇ ਵਿਸਰੇ, ਸਾਧ ਸੰਗ ਸਰਪਣ ਨਿਸਤਰੇ, ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘਟ ਘਟ ਡਿਠਾ, ਸਾਧ ਸੰਗ ਭੈ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨ ਜਾਣੇ, ਜੇਤਾ ਸੁਨੇ ਤੇਤਾ ਵਖਿਆਨੇ, ਸਾਧ ਕੀ ਉਪਮਾ ਤੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਕਿਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ।

ਪਰਮ ਗਿਆਨੀ ਕਾ ਦਸ ਬੜਭਾਗੀ ਪਾਈ ਹਨ। ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ।

ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ। ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨਾ ਭਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਤਿ ਜੀਵੇ ਨਹੀਂ ਮਰਤਾ।

ਨੇਤਰ ਸਾਧਗੀ ਟੈਲ ਸੰਤ ਸੰਗੇਤ ਕਰਨ ਨਾ ਸੁਣੇ ਕਾਉ ਕੀ ਨਿੰਦਾ ਸਭ ਦੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨਮਨ ਤੇ ਡਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਵੇ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੇ ਔਰਾਹ ਨਾਮ ਜਪਾਵੇ ਨਾਨਕ ਹੋ ਵੈਸ਼ਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਦੇ ਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰਮ ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗਵਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨੇ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ

ਉਨਤ ਫਿਰ ਜੋ ਨਾ ਆਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੇ ਅਸਥੂਲ ਚੌਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੌਂ ਵਰਨਾ ਮੈਂ ਜਪੇ ਕੋ ਨਾਮ

ਗਾਮ ਕਾਹੂ ਜੁਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬਮਕਾਰ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਨਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੈ।

ਸੀ, ਕਈ ਕੋੜ ਵਨ ਭਰਮੇ ਉਦਾਸੀ, ਕਈ ਕੋੜ ਵੇਦ ਕੇ ਸਰੋਤੇ, ਕਈ ਕੋੜ ਬੀਜਰੋ ਤੇ, ਕਈ ਕੋੜ ਆਤਮ ਧਿਆਨ ਧਾਰ ਹੈ, ਕਈ ਕੋੜ ਕਵ ਕਾਵ ਵਿਚਾਰੇ, ਕਈ ਕੋੜ ਨਵਤਨ ਨਾਮ ਤੇ ਆਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ, ਕਈ ਕੋੜ ਪਏ ਅਭਮਾਨੀ, ਕਈ ਕੋੜ ਅੰਧੇ ਅਗਿਆਨੀ, ਕਈ ਕੋੜ ਕਿਰਪਨ ਕਠੋਰ, ਕਈ ਕੋੜ ਪੈ ਗਿਆ ਆਤਮ ਨਿਕੋਰ, ਕਈ ਕੋੜ ਪਰ ਦਰੁ ਕੋਇਰੇ, ਕਈ ਕੋੜ ਪਰ ਦੁਖ ਨਾ ਕਰੇ, ਕਈ ਕੋੜ ਮਾਇਆ ਸਰਮਾਏ, ਕਈ ਕੋੜ ਪਰ ਦੇਸ ਪਰਮਾਏ, ਜਿਤ ਜਿਤ ਲਾਭ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋੜ ਸਿੱਧ ਜਤੀ ਜੋਗੀ, ਕਈ ਕੋੜ ਰਾਜੇ ਰਸ ਭੋਗੀ, ਕਈ ਕੋੜ ਪੰਖੀ ਸਰਬੋ ਪਾਏ, ਕਈ ਕੋੜ ਪਾਥਰ ਬਿਰਖ ਨਿਪਜਾਏ, ਕਈ ਕੋੜ ਪੌਣ ਪਾਣੀ ਵੈਸੰਦਰ, ਕਈ ਕੋੜ ਦੇਸ ਭੂਮੰਡਲ, ਕਈ ਕੋੜ ਸਰਸੇਰ ਸੂਨ ਨਖੱਤਰ, ਕਈ ਕੋੜ ਦੇਵ ਦਾਨ ਮਿੰਦਰ ਸਿਰ ਛਤਰ, ਸਗਨ ਸਮੱਗਰੀ ਆਪਣੇ ਸੂਦ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜਸਤਾਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸ, ਕਈ ਕੋਟ ਕੀਏ ਰਤਨ ਸਮੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸੁਣ ਤੀਵੇ, ਕਈ ਕੋਟ ਜਗ ਨੇ ਪ੍ਰਸਾਦ, ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ, ਸਭ ਤੇ ਨੇਰੇ ਸਭੂ ਤੇ ਦੂਰ, ਨਾਨਕ ਆਪ ਲਿਪਤ ਰਿਆ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੇ, ਕਈ ਕੋਟ ਬੋਜੋਨੀ ਫਿਰੇ, ਕਈ ਕੋਟ ਬੈਠ ਹੀ ਖਾਏ, ਕਈ ਕੋਟ ਕਾਲੇ ਥਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨ, ਸਭ ਕੁਝ ਪ੍ਰਭ ਕਹਿਆ ਤੇ, ਕਈ ਕੋਟ ਭੈ ਵੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮੇ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ, ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀਆਂ

ਬ੍ਰਹਮਾ ਸਮਾਧ ਤਾ ਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਵੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤਸਦ ਜੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਸ ਰਸ ਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਣ ਕਣ ਪ੍ਰਵੇ ਕਹਿ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਆੜ ਨੇ ਜਲ ਥਲ ਮਈਲ ਸੋਵੇ ਅਸ਼ਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਪਾਵੇ ਸੋਈ ਹੋ ਕਿਨਮੇ ਥਾਪੋ ਥਾਪਣਾ ਆਰਾਮ ਅੰਤ ਨਹੀਂ ਕਿਸ ਬਾਰਾ ਬਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ।

ਰਹਿ ਆਪ ਕਰੇ ਆਪਣ ਵਿਚਾਰੇ ਦੋਹਾਂ ਸਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤੁਸ ਭਾਵੇ ਸੋਈ ਕਰਾਵੇ ਇਸ ਕੇ ਆਦ ਹੋਏ ਤਾਂ ਸਭ ਕੁਚਲੇ ਜੋ ਤੁਸ ਭਾਵੇ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੇ ਜੇ ਜਾਣਦੇ ਆਪਣਾ ਬਚੇ ਭਰਮੇ ਭੂਲਾ ਦੇ ਦਿਸਧਾਵੇ ਨਿਕਮਾ ਚਾਰ ਕੁੰਡ ਪਿਰਾਵੇ ਕਰ ਕਿਰਪਾ।

ਫਿਰ ਡਾਵੇ ਜਾ ਕੋ ਆਪਣੀ ਕਰ ਬਖਸ਼ੀਸ਼ ਦਾ ਕਾ ਲੇਖਾ ਨਾ ਗਣੇ ਜਗਦੀਸ਼ ਜਿਉ ਪਿੰਡ ਸਭ ਦਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀ ਵੈ ਦੇਖ ਵਡਾਈ ਇਸਕਾ ਬਲ ਨਾ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਪਾਵੇ ਸੋਈ ਫੁਨ ਤੀਓ ਕਬੂ ਉਚ ਨੀਚ ਮੈਂ ਬਸੇ ਕਬੂ ਸੋ ਹਰ ਕਰੰਗ ਹਸੇ

Агавем. ਜਿਉਂ ਪ੍ਰਭ ਰਾਖੇ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੇ ਧਿਆਨ ਕਬੂ ਤਰ ਤੀਰਥ ਇਸ਼ਨਾਨ ਕਬੂ ਸਤ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜਿਉਂ ਸੁਆਗੀ ਦਿਖਾਵੇ ਜਿਉਂ ਪ੍ਰਭ ਭਾਵੇ ਤਿਵੇਂ ਨਚਾਵੇ।

ਤੇ ਭਲਾਈ ਨਿਕਣਾ ਆਵੇ। ਸਰਬ ਕੀ ਰੇਣ ਜਾ ਕਾ ਮਨੁ ਹੋਏ, ਕਉ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝਤੇ ਕਛ ਹੋਏ, ਤਬ ਇਸ ਕੋਸ ਕੋ ਨਾਹੀ ਕੋਏ। ਜਬ ਇਹ ਜਾਣੇ ਮੈਂ ਕਿਸ ਕਰਤਾ, ਤਬ ਲਗ ਗਰਭ ਜੋਨ ਮੈਂ ਪ੍ਰਤਾਪ।

ਛੁੱਟੇ ਗੁਰ ਪ੍ਰਸਾਦ ਨਾਨਕੋ ਛੁੱਟੇ ਸਹਿਸ ਖੱਟੇ ਲਾਕੋੜ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਅਣਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੇ ਖੌਖਾ ਮਰੇ ਬਿਨਾ ਸੰਦੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਸ ਕੋ ਇਮੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨੇ ਆਰ ਇਸਕੇ ਹਾਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ਼ਕੀਨੋ ਸੋ ਆਪਣੇ ਰੰਗ ਸਭ ਦੇ ਦੂਰ ਸਭ ਕੇ ਸੰਗ ਬੁੱਝੇ ਦੇਖੇ ਕਰੇ ਵਿਵੇਕ ਆਪੇ ਇੱਕ ਆਪੇ ਅਨੇਕ ਮਰੇ ਨਾਮ ਸੇ ਆਵੇ ਨਾ ਜਾਏ ਨਾਨਕ ਸਦੇ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕਿਸ ਕਾ ਉਹ ਕਰਨੇ ਆਰ

ਕਹਿਣਾ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਮਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਣ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤਿਰ ਰੂਪ ਵਸ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਰ ਕਰ ਸੁਣੀ ਸਰਮ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰੇ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਹਾਰ ਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਅਤੇ ਕੋ ਰਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗ ਜੋ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਪਾਵੇ ਤਾਂ ਵਿਗਤ ਪਾਏ ਸੰਤ ਕਾ ਨਿੰਦਕ ਮਾਂ ਤਾਏ ਸੰਤ ਕਾ ਨਿੰਦਕ ਖਿੰਟਕ ਨ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ

ਸੰਤ ਕਾ ਦੁਖੀ ਸਦਾ ਮਿਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖਤੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨ ਸੰਤ ਪਾਵੇ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਦ ਵੀਤ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਅਵਜਲ ਪਾਈਐ।

ਸੰਤ ਕਦੋ ਕੀ ਓ ਬਿਲਾਏ ਜਿਉ ਜਲ ਬਿਹੂਨ ਮਛਲੀ ਤ੍ਰਿਵੜਾਏ ਸੰਤ ਕਦੋ ਕੀ ਭੁੱਖਾ ਨਹੀਂ ਰਾਜੇ ਜਿਉ ਪਾਉ ਕੀ ਤਨ ਨਹੀਂ ਤ੍ਰਾਪੇ ਸੰਤ ਕਦੋ ਕੀ ਛੁਟੇ ਅਕੇਲਾ ਜਿਉ ਬਵਾੜ ਤਿਲ ਖੇਤ ਮਾਏ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮਿਥਿਆ ਕਹਿਤ ਕਿਰਤ ਨਿੰਦਕਾ ਧੁਵੀ ਪਿਆ ਨਾਨਕ ਜੋਤਿਸ ਪਾਵੇ ਸੋਏ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੇ ਦੋਖ ਨਾ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨ ਮਿਟੇ ਕੋਏ ਨਾਨਕ ਜਾਣੇ ਸਾਚਾ ਸੋਏ ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਤਿਆ ਵੋ ਸਾਸ ਕਰਾ ਸਭ ਕਿਸ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ ਸ਼ਲੋਕ ਤਜੋ ਸਿਆਨ ਸੁਰਜਨੋ ਸਿਮਰੋ ਹਰਾ ਰਾਏ ਕਾ ਸਰ ਮਨ ਰੱਖੋ ਨਾਨਕ ਦੂ ਪਰਮ ਭੋ ਜਾਏ ਅਸ਼ਪਰੀ

ਤਿਸਕਾ ਹੁਕਮ ਭੂਤ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਲਾਗੇ ਕੋਏ, ਉਸਤਤ ਮਨ ਮੈਂ ਕਰਨ ਅੰਕਾਰ, ਕਰਮਨ ਮੇਰੇ ਸਤਿ ਬਿਹਾਰ।

so sevakon se dare. Jaisa sat aisa adishtaya apne karj mein aap samaya sodat sodat sodat sijya gur prasad tat sab bujhya jab dekho sab sab kish mool nanak so sugam so yasthul na ke janme na kish mare apne chalde aap hi kare avan javan drishtan drishte agyakari tari sab srishti ape aap sakal mein apan jugd rajtha pe thap ਆਪਣਾ ਸੀਨਾ ਹੀ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ ਲੱਖ ਭੇਵ ਪੁਰ ਪ੍ਰਤਾਪ ਆਪ ਜਪਾਏ ਤਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵੰਦ ਸਗਲ ਸੰਸਾਰ ਉਦਰੇ ਤਿਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸਭ ਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡ ਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਅ ਹੋਵੇ ਸੋ ਹੋਏ ਕਢਣੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਠਲਗਾਨਾ ਜੈ ਸਾਦਾ ਦਸਾ ਦਿਸ਼ਟਾਨਾ ਜਿਸ ਤੇ ਉਪਜੈ ਤਿਸਮਾਏ ਸਮਾਏ ਉਹ ਸੁਖ ਨਿਧਾਨ ਨੂੰ ਬਣਿਆਏ ਆਪਸ ਕੋ ਆਪ ਦੀਨੋ ਮਾਨ ਨਾਨ ਪ੍ਰਭ ਜਨੇ ਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਦਰੀ ਹੈ

ਅਰਲੋ ਚਾਪੂਰ ਮਨ ਮੂਰ ਕਾਹੇ ਬਿਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਅਬ ਦੁਖ ਸੁਖ ਪ੍ਰਭ ਦੇ ਬਣਹਾਰ ਅਬ ਤਿਆਗ ਤੂੰ ਤਿਸੇ ਚਤਾਲ ਜੋਗ ਚ ਕਰੇ ਸੋਏ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਬਸਤਾਈ ਤੇਰੇ ਸੰਗ ਲਭ ਡਰਿਓ ਰਸਲੋ ਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਬਸ ਸਿੱਧੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਧੋ ਲਾਦ ਖੇ ਸੰਤਾਂ ਸੰਚਾਲ ਤਿਆਗ ਵਿਖਿਆ ਜੰਜਾਲ

ਪ੍ਰਸ਼ਾਦ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਚਾਖੇ, ਉੱਠ ਗਏ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵ ਤੇ ਆਧਾਰ।

ਨਿਰਮਲੇ ਕਰਨੀ ਕਰ ਕਿਰਪਾ, ਜਿਸ ਕੋ ਨਾਮ ਦੀਆ ਨਾਨ ਸੋ ਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਜਨ ਆਵੇ ਹਰ ਪ੍ਰਭਚੀਤ, ਭਗਤ ਭਗਤ ਸੁਣੀਐ ਤੇ ਉਲੋਏ। ਜਾ ਕੇ ਹਿਰਦੇ ਏਕੋ ਹੋਏ, ਸੱਚ ਕਰਨੀ ਸਤਾ ਕੀ ਰਹਿ, ਸੱਚ ਹਿਰਦੇ ਸਤਮੁਖ ਕਹਿ, ਸੱਚੀ ਦੇ ਸੱਚਾ ਆਕਾਰ, ਸੱਚ ਵਰਤੇ ਸੱਚਾ ਪਸਾਰ, ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨ ਸੋ ਜਨ ਸੱਚ ਸਮਾਤਾ। ਸ਼ਲੋਕ ਰੂਪ ਨਾ ਰੇਖ ਨਾ ਰੰਗ, ਕਿਸ ਤਰ੍ਹਾਂ ਗੁਣ ਤੇ ਪ੍ਰਭਿੰਨ, ਤੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਦੀ। ਆਵਨਾਸੀ ਬ੍ਰਹਮਨ ਮੈਂ ਰਾਗ, ਮਾਨੂ ਕੀ ਤੂੰ ਪ੍ਰੀਤ ਆਗ, ਦਿਸਤੇ ਪਰੇ ਨਾਹੀ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਇ, ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ, ਨਿਧਾਨ ਦਿਆਲ ਬਖਸ਼ੰਦ ਸਾਧ।

ਆਈ ਤਾਂ ਕੋ ਭਿੰਨ ਕਹਿਣਾ ਜਾਈ। ਬੂਝੇ ਬੂਝਣਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ, ਠਾਕਰ ਕੋ ਸੇਵਕ ਜਾਣੇ ਸੰਗ, ਪ੍ਰਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਪਾਲਣਹਾਰਾ, ਸੇਵਕ ਕੀ ਰਾਖੇ ਨੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ, ਸੋ ਸੇਵਕ ਸਾਧ ਸਾਧ ਸਮਾਰੇ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇਹ ਵਡਾਏ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੇ, ਤਾਂ ਕੀ ਕਦਮੇ ਤੇ ਕੋਏ ਨਾ ਲਾਕੇ, ਪ੍ਰਕੇ ਸੇਵਕ ਕੋ ਨਾ ਪਹੁੰਚੇ, ਪ੍ਰਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ, ਨਿੱਕੀ ਕੀਰੀ ਮੈਂ ਕਲ ਰਾਖੇ, ਪਸਮ ਕਰੇ ਲਸ਼ਕਰ ਕੋਟ ਲਾਖੇ, ਜਿਸ ਕਾ ਸਾਸ ਨਾ ਕਾਟ ਆਵ ਤਾਂ ਕੋ ਰੱਖ ਦੇ ਕਰਾਤ, ਮਾਨ ਯਤਨ ਕਰਤ ਵਾ ਭਾਤ, ਦਿਸੇ ਕਰਤਾ ਬਿਰਥੇ ਜਾਤ, ਮਾਰੇ ਨਾ ਰਾਖੇ ਅਵ ਨ ਕੋਏ, ਸਭ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਹਲ ਖੋਡਾਣੀ, ਬਾਰ ਬਾਰ ਬਾਰ ਪ੍ਰਭ ਜਪੀ ਹੈ, ਪੀ ਅੰਮ੍ਰਿਤੇ ਮੰਤਨ ਤ੍ਰਪੀਏ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸੇ ਨਿਸ਼ਟਾਇਆ, ਨਾਮ ਧਨ ਨਮੋ ਰੂਪ ਰੰਗ ਰਾਮੋ ਸੁਖਾਰ ਨਾਂ ਕਸੰਗ, ਨਾਮ ਰਜ ਜੰਤਰ ਤਾਨੇ ਮੰਤਨ ਨਾਮੇ, ਨਾਮ ਸਮਾਨੇ ਉਠ ਤੋਂ ਬੈਠ

ਪ੍ਰਭ ਆਪਣੇ ਜਨਕੀਨੀ ਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੋ ਰਹਿ ਹੈ ਸਮਾਜ ਜੋ ਹੋ ਆਹੋ ਬੁੱਧ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਮਕਾਨੋ ਤਿਸਕਾ ਗੁਣ ਕਹਿ ਏਕ ਨ ਜਾਣੋ।

ਭਰਮ ਮੋਹ ਦੁਖਦਾ ਤੇ ਨਾ ਸਹਿ ਤਪਤ ਮਾਏ ਠਾਂਡ ਵਰਤਾਏ ਅੰਨ ਪਿਆ ਦੁਖ ਨਾਠੇ ਭਾਏ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾ

ਸਤਿਗੁਰ ਪ੍ਰਸਾਦ ਕਬੀਰ ਲਾਲ ਆਖੇ ਸੋ ਕਿਉਂ ਮਿਸਰੇ ਜੇ ਬਿੱਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਤੇ ਹੈ ਬੁਝਾਇਆ ਪ੍ਰਭ ਆਪਣਾ ਨਾਮ ਜਨ ਤਿਆਇਆ ਸਾਜਨ ਸੰਤ ਕਰੋ ਇਹ ਕਾਮ ਤਿਆਗ ਜਪੋ ਹਰ ਨਾਮ।

ਸਰਵ ਕਲਿਆਣ ਸੁਖ ਨਿਤਨਾਮ ਮੂੜ ਜਾਤ ਪਾਏ ਵਿਸਰਾਮ ਸਗਲ ਦੁਖ ਕਾਹੋ ਵਤਨਾਸ ਨਾਨਕ ਨਾਮ ਜਪੋ ਗੁਣਤਾ ਸੁਭ ਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਸੁਆਓ ਨੇਤਰੋ ਪੇਗ ਦਰਸੁ ਕੋਏ ਮਨ ਵਿਕਸੇ ਸਾਧ ਚੰਤੋਏ ਭਗਤ ਜਿਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ

ਨਾਥ ਗੋਬਿੰਦ ਗੋਪਾਲ ਸਰਵ ਵੱਡਾ ਕਰਤ ਪ੍ਰਿਤਪਾਲ ਆਦਿ ਪੁਰਖ ਕਾਣ ਕਰਤਾਰ ਭਗਤ ਜਿਨ੍ਹਾਂ ਕੇ ਪ੍ਰਾਣ ਧਾਰ ਜੋ ਜੋ ਜਪੇ ਸੋ ਇਹ ਪੁਨੀਤ ਭਗਤ ਪਾਏ ਲਾਵੇ ਮਨ ਹੀ ਤਮ ਨਿਰਗੁਣ ਹਾਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੰਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਦਾ ਮਨ ਭਾਈ।

ਕੰਮ ਪਾਰ ਤਬ ਨਰਕ ਸਵਰਗ ਕੋ ਕੌਣ ਅਵਤਾਰ ਜਬ ਨਿਰਗੁਣ ਪਦ ਸਹਿ ਸਵਾਏ ਤਬ ਸੇ ਸਬਦ ਕਹੋ ਕਟਾਏ ਜਬ ਆਪ ਹੈ ਆਪ ਆਪ ਆਪਣੀ ਜੋਤ ਰਹੇ ਤਬ ਕਵਨ ਨਿਰਾਰ ਕਵਨ ਕਤ ਡਰੇ ਆਪਣੇ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਕੰਮ ਭਾਰ ਆਪਣਾ ਸੀ ਸੁਖਿਆ ਆਪਣੇ ਆਸਨ ਤੈ ਜਨਮ ਮਨ ਕੋ ਕੰਮ ਬਨਾਸਨ ਜਬ ਪੂਰਨ ਕਰਤਾ ਪ੍ਰਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਵੇਖਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪ ਅਨੂਪ ਆਪੀਏ ਪਰਜਾ

ਛੱਡ ਛੱਡਣ ਲੱਗ ਕਹੋ ਕੀ ਜੈ ਜੋਤ ਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾ ਹੀ ਸੰਭਾਲ ਜਾ ਆਪਣੀ ਸੋਭਾ ਆਪਣੇ ਸੰਗ ਮਰਾਈ ਤਵ ਕਵਨ ਭਾਏ ਬਾਪ ਮਿੱਤਰ ਸੁਧ ਭਾਏ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਦੇਵ ਕਾ ਕਉ ਚੀਨ ਜਾਵੇ ਆਪਣੇ ਆਪ ਆਪ ਵਧਾਰੇ ਤਵ ਸਗਨ ਸਗਨ ਕਹਾਂ ਵਿਚਾਰੇ ਜੈ ਆਪ ਨੂੰ ਉੱਚਾ ਆਪਣੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਇੱਕ ਭਵੰਤਾ ਤੈ ਕੌਣ ਚਿੰਤਕ ਸਲਾਗੇ ਚਿੰਤਾ ਜੈ ਆਪਣੇ ਆਪ ਪਤਿਆਰਾ ਤੈ ਕੌਣ ਕਦੇ ਕੌਣ ਸੁਣਨੇ ਆਰਾ ਬਹੁ ਬਿਆੰਤ ਉਚਾ ਨਾਨਕ ਆਪ ਸਕੂ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚ ਕਾ

ਆਪੇ ਪਾਰ ਦੁੱਖ ਸੁਖ ਮਾਨ ਅਪਮਾਨ ਅੰਤ ਪ੍ਰਕਾਰ ਕੀ ਵਿਖਿਆਨ ਆਪ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ ਜਹ ਅਵਗਤ ਭਗਤ ਆਪ ਜੈ ਪਥਰੇ ਵਸਾਰ ਸੰਤ ਪ੍ਰਤਾਪ ਦੋਹ ਪਾਕ ਆਪੇ ਧਨੀ ਉਨਕੀ ਸੁਭਾ ਉਨਹੂ ਬਨੀ ਆਪੇ ਕੌਤਕ ਕਰੇ ਨੰਚੋਜ ਆਪੇ ਰਸ ਭੋਗਨ ਨਿਰਜੋ ਜਿਸ ਭਾਵੇ ਤਿਸ ਆਪਨ ਨਾ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸਮਾਰ ਥਾ ਗੰਧ ਤੋਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਤ ਕੇ ਠਾਕਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਟਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾਪ ਵਿਸਤਾਰ ਜਦ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭੈਣੇ ਕਿਸ਼ੋਏ ਆਪਣ ਸੂਤ ਸਭ ਜਗ ਪਰੋਏ ਜਾਕੋ ਪ੍ਰਭ ਜੀਓ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤਕਾ ਵੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾ ਕੇ ਤਿਸ ਕੋਏ ਨ ਮਾਰੇ ਸੋ ਮੂੰਹ ਆ ਜਿਸ ਮਨੋ ਵਿਸਾਰੇ ਤਿਸਦਾ ਜਬਰ ਕਾ ਕੋ ਜਾਏ ਸਭ ਸਰੇਖ ਨਿਰੰਜਨ ਰਾਏ ਜੀਏ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਨ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਵਿਆਹ ਪ੍ਰਤਪਾਲੇ ਜੀ ਅਨੁਭਵ ਭਾਂਤ ਜੋ ਜੋ ਰਚਿਓ ਸੋ ਤਿਸੇ ਤਿਆਦ ਜਿਸ ਪਾਵੇ ਤਿਸੇ ਲਏ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇਕ ਨਾਏ ਕੀ ਆਸ ਮ੍ਰਿਥੀ ਆਏ ਸੇਵਕ ਉਹ ਸੇਵਾ ਬਣਿਆਏ ਹੁਕਮ ਬੂਝ ਪਰਮ ਪਤ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ

ਸਥਿਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋਰਨ ਹੋਵੇ ਆਵਨ ਜਾਨ ਹਰ ਤਨਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਧ ਰਿੱਧ ਨਵ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸੇਸ਼ੂਤ ਮਿਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਤ ਸਭ ਦੇ ਉਦਾਸ ਸੁੰਦਰ ਚਤੁਰ ਤਤ ਕਾ ਵੇਤਾ ਸਮਦਾਸੀ ਏਕ ਦਿਸ਼ਟੇਤਾ ਏ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾ ਕੀ ਗਾਤੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਿਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਬਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੇ ਜਾ ਕੇ ਮਸਤ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰਿਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਦੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖ ਸੀਸ ਇੱਕ ਹੁਕਮੀ ਸਦਾ ਭਵਾਈ ਹੈ।

ਲਿਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਇਮ

ਕਹੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ।

ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ ਕਹਨਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹਿ ਕਰੀ। ਜੇ ਤੀ ਸਿਰਠ ਉਪਾਈ ਵੇਖਾਂ ਵਿਣ ਕਰਮ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ। ਚੰਗਾ ਨਾਉਰ ਖਾਏ ਕੈ ਜਸ ਕੀਰਤ ਜਾਗਲੇ। ਜੇ ਤਿਸ ਨਦਰ ਨਾ ਵਈ ਤਾਂ ਵਾਤ ਨਾ ਪੁੱਛੈ ਕੇ।

ਕੋਏ ਮੰਨੇ ਮਾਰਗ ਠਾਗ ਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਾਗ ਨ ਚਾਲੈ ਪੰਥ ਮੰਨੇ ਧਰਮ ਸੇਤੀ ਸੰਬੰਧ

ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗੈ ਮਾਨ ਪੰਚੇ ਸੁਹ ਹੈ ਦਰ ਰਾਂ ਜਾਣ

ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ

ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਰੀਤੇ ਨਮਸਤੰਗ ਭੀਤੇ ਨਮਸਤੰਗ ਬਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ

ਤੰਗ ਬਾਹੇ ਨਿਵਾਸ ਤੰਗ ਦੁਰਬਰ ਗਏ ਨਿਵਾਸ ਤੰਗ ਸਰ ਗਏ ਨਿਵਾਸ ਤੰਗ ਪ੍ਰਭੋਗੇ ਨਿਵਾਸ ਤੰਗ ਸਜੋਗੇ ਨਿਵਾਸ ਤੰਗ ਰੰਗੇ ਨਿਵਾਸ ਤੰਗ ਭੰਗੇ ਨਿਵਾਸ ਤੰਗ ਗਮੇ ਨਿਵਾਸ ਤਸਤ ਰਮੇ ਨਿਵਾਸ ਤੰਗ ਜਲਾਸਰੇ ਨਿਵਾਸ ਤੰਗ ਨਿਰਾਸਰੇ ਨਿਵਾਸ ਤੰਗ ਜਾਤੇ ਨਿਵਾਸ ਤੰਗ ਪਾਤੇ ਨਿਵਾਸ ਤੰਗ ਵਜਬੇ ਨਿਵਾਸ ਤਸਤ ਅਜਬੇ ਅਦੇਸੰ ਅਦੇਸੇ ਨਿਵਾਸ ਤੰਗ ਭੇਸੇ ਨਿਵਾਸ ਤੰਗ ਨਿਰਧਾਮੇ ਨਿਵਾਸ ਤੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਜਨਮੇ ਨਮਸਤੰਗ ਸੁਭਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ

ਕਰਤਾਰੰ ਨਮੋ ਸਰਬ ਤੰਦੇ ਨਮੋਸਤ ਬੰਦੇ ਨਮਸਤੰ ਨਿਸਾਕੇ ਨਮਸਤੰ ਨਿਰਭਾਕੇ ਨਮਸਤੰ ਹੀਮੇ ਨਮਸਤੰ ਕਰੀਮੇ ਨਮਸਤੰ ਨੰਤੇ ਨਮਸਤੰ ਮਹੰਤੇ ਨਮਸਤ ਸੁਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ।

ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਅਚਲ ਰਾਜੇ ਟਲ ਸਾਜੇ ਅੱਖਰ ਧਰਮੰ ਅਲਾਹ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੁਆਲ ਸ਼ਾਂਤਵੇ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖੇ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵਾ ਦੇਵਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਹਾਦ ਹੀ ਅਵਧੂਤ ਰੂਪ ਰਸਾਲ

ਸਰਬ ਵਿਸਵ ਰਚਿਓ ਸਿਆਪਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗ ਤੇ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਪਰਮ ਰਹਿਤੇ ਅਭੂਤ ਅਲਾਂਖਿਆ ਪੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਦ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ।

ਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕਲਿੰਦਾ ਸਮਸਤਲ ਨਿਵਾਸੀ

सहज उपजाय। ਇਹ ਸਹਸਾ ਵਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇ ਮਤੇ, ਸ੍ਰੀ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੁਆਹ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਸਾਲਾਨਾ ਸਮਾਗਮ ਅਖੰਡ ਕੀਰਤਨ ਜਥੇ ਵੱਲੋਂ ਚੱਲ ਰਹੇ ਹਨ, ਸੋ ਅੱਜ ਜੋ ਸ਼ਾਮ ਦੇ ਰਹਿਣ ਸਵਾਈ ਕੀਰਤਨ ਹਨ, ਤਕਰੀਬਨ 6:30 ਵਜੇ ਤੋਂ ਸ਼ੁਰੂ ਹੋ ਜਾਣੇ ਹਨ ਕੱਲ੍ਹ ਅੰਮ੍ਰਿਤ ਵੇਲੇ ਤਿਕਰ। ਸੋ ਨਾਲ ਨਾਲ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਹਨ। ਕੱਲ੍ਹ ਤੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਬ੍ਰਹਮ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ 10:30 ਵਜੇ ਹੋਣਗੀਆਂ। ਫਿਰ ਜੋ ਸਾਰਾ ਦਿਨ ਕਥਾ ਕੀਰਤਨ ਨਾਮ ਸਿਮਰ ਦੇ ਦੀਵਾਨ ਸਜਣੇ ਹਨ, ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਲਿਆ ਥਾਉ ਨਾ ਪੈਨ ਕੂੜੇ ਅਰ ਮੋਹ ਕਾਲ ਤੋ ਜਗਚਾ ਲਿਆ ਤੇਰੇ ਨਾਇਰ ਤੇ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਹਲਿਆ।

ਬਿਨ ਭੋਗ ਭੋਗੈ ਹੋਏ ਪਸਮਰ ਭਾਰ ਸਦਾਇਆ ਵੱਡਾ ਹੋ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਏ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ।

ਸਤਿਗੁਰ ਪਾਇਆ। ਇਹ ਜੀ ਬੁੱਤ ਜਿਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜਿਵੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮੇਰੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਸਤਿਗੁਰ ਕਿਰਨ ਪਾਇਆ, ਫਿਰ ਸਤਿਗੁਰ ਕਿਰਨ ਪਾਇਆ। ਸਤਿਗੁਰ ਵਿਚਾਰ ਪ੍ਰਖਣ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮੇਰਾ ਸਦਾ ਮੁਕਤ ਦਿਨ ਵਿੱਚੋਂ ਹੋ ਚੁਕਾਇਆ, ਤੁਮੇ ਵਿਚਾਰ ਹੈ ਜਿਨ ਸੱਚ ਸੰਚਤ ਲਾਇਆ। ਜਗ ਜੀਵਨ ਦਾਤਾ ਪਾਇਆ।

ਵੀ ਸੇਵ ਕੀਤੀ ਸੰਤੋਖੀ ਜਿਨ ਸਤੁ ਸਤ ਧਿਆਇਆ ਉਹ ਨਿਮਨ ਦੇ ਪੈਰ ਨਾ ਰੱਖਿਓ ਕਰ ਸੋ ਕਰਿਤ ਧਰਮ ਕਮਾਇਆ ਉਹਨੇ ਦੁਨੀਆਂ ਤੁਹਾਡੇ ਬੰਧਨਾਂ ਅੰਨ ਪਾਣੀ ਥੋੜ੍ਹਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੈ ਚੜ੍ਹੈ।

ਤੁਹਾਡੇ ਸੱਚਾ ਸਾਹਿਬ ਇੱਕ ਤੋਂ ਜਿਹਨੇ ਸੱਚੋ ਸੱਚ ਵਰਤਾਇਆ, ਜਿਸ ਤੋਂ ਤੁਸੀਂ ਮੇਰੇ ਸੱਚ ਤਤ ਨੇ ਸੱਚ ਕਮਾਇਆ, ਸਤਿਗੁਰੂ ਮੇਰੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸਤ ਨਾ ਜਾਣ ਦੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾ ਹੈ।

ਭਗਤ ਤੇਰੇ ਮਨ ਭਗਤ ਤੇਰੇ ਮਨ ਭਾਵ ਦੇ ਦਰ ਸੋਨ ਕੀਰਤ ਗਾਵਦੇ ਨਾਨਕ ਕਰਮਾ ਪਰ ਦਾ ਢੋਲ ਲਹਿਣ ਧਾਵਦੇ ਇੱਕ ਮੂਲ ਭਜਨ ਆਪਣਾ ਨਹਾਉਂਦਾ ਗਣਾਇਂਦੇ ਹੋ ਢਾਡੀ ਕਾ ਨੀਤ ਜਾਤ ਹੋਰ ਤੁਮ ਜਾਤ ਸਦਾਇਂਦੇ ਤਿੰਨ ਮੰਗਾਂ ਜਿਤ ਜਿਤ ਆਏ ਤਿੰਨ ਮੰਗਾਂ ਜਿਤ ਜਿਤ ਆਏ।

ਸਾਡੇ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਹੈ, ਕੂੜਾ ਲਾਲਚ ਛੱਡਿਆ ਹੋਇਆ ਇੱਕ ਮਨ ਅਲੱਖ ਤੇ ਆਈਏ ਹੈ, ਫਾਲਤੂ ਵਿਹ ਪਾਈਏ ਜਿਵੇਂ ਹੀ ਘਰ ਕਮਾਈਏ, ਜੇ ਹੋਵੇ ਪੁਰਬ ਲਿਖੇ ਤਾਂ ਧੂੜ ਦਿਨਾਂ ਦੀ ਪਾਈਏ, ਮਤ ਥੋੜ੍ਹੀ ਸੇਵ ਗਵਾਈਏ, ਮਤ ਥੋੜ੍ਹੀ ਸੇਵ ਗਵਾਈਏ।

ਕਰਿਆ ਹੋਵੇ ਗੁਨਾਹਗਾਰ ਤੋਂ ਵੀ ਸਾਧਨਾ ਮਾਰੀਐ ਜਿਹਾ ਘਾਲੇ ਘਾਲ ਨਾ ਤੇ ਵੇਖ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਏ ਜਿੱਤ ਤਰਕ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ

ਕੌੜੀ ਸਾਹਿਬ ਹੋਏ ਦਿਆਲ ਕਿਰਪਾ ਕਰਤਾ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨੇ ਹੋ ਪ੍ਰਵਾਨ ਤਾਂ ਕਿਸਮੇ ਕਾ ਮਹਿਲ ਪਾਏ ਸੀ ਕਿਸਮੇ ਪਾਵੇ ਸੋ ਕਰਮ ਨੂੰ ਚੰਦੇ ਸੋ ਫਲ ਪਾਏ ਸੀ ਤਾਂ ਦਰਗਾਹ ਪੈਦਾ ਜਾਏ ਸੀ ਤਾਂ ਦਰਗਾਹ ਪੈਦਾ

ਹੋੜ ਚਿਤੇਂਦਰ ਸਭ ਕੋ ਵਿਖ ਨਦਰੀ ਹੇਠ ਚਲਾਇੰਦਾ ਆਪੇ ਦੀ ਵਡਿਆਈ ਆਪੇ ਕਰਮ ਕਰਾਇੰਦਾ ਵੱਡ ਮੇਦ ਨੇ ਸਿਰੇ ਸਿਰ ਧੰਦਾ ਲਾਇੰਦਾ ਨਦਰ ਪੱਠੀ ਦੇ ਕੇ ਸੁਲਤਾਨ ਘਾਹ ਕਰਾਇੰਦਾ ਦਰ ਮੰਗਣ ਭੇਖ ਨਾ ਪਾਇੰਦਾ ਦਰ ਮੰਗਣ ਭੇਖ ਨਾ ਪਾਇੰਦਾ।

ਔੜ ਚੱਕਰ ਲਗੇ ਚੱਕਰ ਜੇ ਚੱਲੇ ਕਿਸਮੇ ਪਾਏ ਹੁਰਮਤ ਤਿਸਨੂੰ ਅਗਲੀ ਉਹ ਵਜੋ ਪਦੂਣਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੂਹੇ ਮੂਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸਕਾ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਕਸਮ।

ti grupjeri satsanga. Satguru ne var bakshish ramanda satka jo vi mai pai chal ke aaye pai ji aan satguru ram karna avsar ni hazri dar pravan karan nar kur naam di daat gur sikhi jeevan bakshan kirtan sarvan ki taaye satkar jo pai sa pavinder singh ji jese paso ਧੰਨਵਾਦੀ ਹਾਂ ਸਤਿਗੁਰ ਕਿਰਪਾ ਕਰਨ ਹੋਰ ਵੀ ਕੀਰਤਨ ਦੀਆਂ ਦਾਤਾਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਜਥੇ ਨੂੰ ਸੋ ਆਓ ਹੁਣ ਆਪਾਂ ਜੋ ਅੰਮ੍ਰਿਤ ਵੇਲੇ ਦਾ ਸਾਹਿਬਾਂ ਦਾ ਮੁੱਖ ਵਾਕ ਉਸ ਦੀ ਵਿਚਾਰ ਸਰਵਣ ਕਰਨੀ ਹੈ ਸਤਿਕਾਰ ਜੋ ਭਾਈ ਸਾਹਿਬ ਭਾਈ ਗੁਰਜਨ ਸਿੰਘ ਜੀ ਗਿਆਨੀ ਜੀ ਹੋਣਾ ਪਾਸੋਂ ਇਸ ਦੇ ਨਾਲ ਹੀ ਜੋ ਸ਼ਾਮ ਦੇ ਦੀਵਾਨ ਨੇ ਉਹ ਸਾਰੀ ਰਾਤ ਅੱਜ ਚੱਲਣੇ ਨੇ ਰਹਿਣ ਸਵਾਈ ਕੀਰਤਨ ਹੈ ਜੋ ਅਖੰਡ ਕੀਰਤਨੀ ਜਥਾ ਹਰ ਸਾਲ ਪ੍ਰੋਗਰਾਮ ਕਰਦੇ ਨੇ ਆਪਣਾ ਉਹਨਾਂ ਵੱਲੋਂ ਸ਼ਾਮਾਂ ਨੂੰ ਰਹਿਰਸ ਤੋਂ ਉਪਰੰਤ ਸਾਰੀ ਰਾਤ ਕੀਰਤਨ ਹੋਵੇਗਾ ਸਤਿਕਾਰ ਜੋ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਅਤੇ ਹੋਰ ਜਥੇ ਆਏ ਹੋਏ ਨੇ ਬਾਹਰੋਂ ਆਸਟ੍ਰੇਲੀਆ ਤੋਂ ਉਹਨਾਂ ਸਾਰਿਆਂ ਨੇ ਆਪਣਾ ਸਮਾਂ ਲਾਉਣਾ ਹੈ ਸੋ ਬੇਨਤੀ ਕਰਾਂਗਾ ਸਾਰੇ ਮਾਈ ਭਾਈ ਸ਼ਾਮ ਨੂੰ ਵੱਧ ਚੜ੍ਹ ਕੇ ਆਓ ਕੀਰਤਨ ਕਰਨ ਕੀਰਤਨ ਸੁਣਨ ਕਰਕੇ ਆਪਣਾ ਜਨਮ ਸਫਲਾ ਕਰੀਏ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਜੋ ਪ੍ਰੋਗਰਾਮ ਚੱਲ ਰਿਹਾ ਹੈ ਅਖੰਡ ਪਾਠਾਂ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਉਹਨਾਂ ਦਾ ਗੁਰਗੱਦੀ ਦਿਵਸ ਮੀਰੀ ਪੀਰੀ ਦਿਵਸ ਅਤੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਇਹਨਾਂ ਦੋਨੇ ਖੰਡ ਪਾਠਾਂ ਦੇ ਭੋਗ ਕੱਲ੍ਹ ਸਵੇਰੇ ਪੈਣੇ ਨੇ ਸੋ ਆਓ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਗੁਰਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਓ ਸਾਨੂੰ ਕਰੋ ਕਥਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲੋਕ ਦੇ ਉੱਤੇ ਆਪ ਆਉਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਆਪਣੇ ਸਰੂਪ ਦੇ ਵਿੱਚ ਵਰਤਦੇ ਆ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹਫ਼ਤਾ ਚੱਲ ਰਿਹਾ ਹੈ। ਮਹਾਰਾਜ ਜੀ ਆਏ, ਕਿੰਨਿਆਂ ਜੀਵਾਂ ਦਾ ਭਲਾ ਕੀਤਾ ਮਹਾਰਾਜ ਜੀ ਨੇ। ਤੇ ਜੇ ਉਮਰ ਦੇਖੀ ਜਾਏ ਤਾਂ ਬਹੁਤ ਛੋਟੀ ਹੈ, ਕਿੰਨਾ ਪਰ ਉਪਕਾਰ ਕੀਤਾ। ਜਦੋਂ ਮਹਾਰਾਜ ਜੀ ਦਿੱਲੀ ਗਏ ਹੈ, ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਉਸ ਵੇਲੇ ਸਾਰੇ ਦਿੱਲੀ ਦੇ ਵਿੱਚ, ਘਰਾਂ ਦੇ ਘਰ ਖਾਲੀ ਹੋ ਰਹੇ ਸੀ, ਲੋਕ ਤੜਫ ਤੜਫ ਕੇ ਚੇਚਕ ਤੋਂ ਮਰ ਰਹੇ ਸੀ। ਤੇ ਇਧਰੋਂ ਜਦੋਂ ਮਹਾਰਾਜ ਜੀ ਗਏ ਹੈ ਦਿੱਲੀ ਨੂੰ, ਮਾਤਾਵਾਂ ਨੇ, ਪਰਿਵਾਰ ਦੇ ਮੈਂਬਰਾਂ ਨੇ, ਸੰਗਤ ਨੇ, ਸਭ ਨੇ ਆਖਿਆ ਸੀ ਮਹਾਰਾਜ ਉਹ ਪਾਪੀ ਦੇ ਮੱਥੇ ਨਾ ਲੱਗਿਓ, ਕਿਉਂਕਿ ਸਭ ਡਰੇ ਹੋਏ ਸੀ। ਰਾਮ ਰਾਏ ਲੱਗਿਆ ਸੀ, ਰਾਮ ਰਾਏ ਡੋਲ ਗਿਆ ਸੀ, ਕਰਾਮਾਤਾਂ ਦਿਖਾ ਕੇ ਗੁਰੂ ਤੋਂ ਵਿਮੁੱਖ ਹੋ ਗਿਆ ਸੀ। ਮਹਾਰਾਜ ਆਪ ਜੀ, ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਫਿਕਰ ਨਾ ਕਰੋ, ਇਹ ਗੁਰੂ ਨਾਨਕ ਦੀ ਗੱਦੀ ਹੈ, ਇਹਦਾ ਉਮਰ ਨਾਲ ਕੋਈ ਤੁਲਕ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਜੋ ਨਿਰਣਾ ਹੋਣਾ ਵਾਹਿਗੁਰੂ ਦੀ ਦਰਗਾਹ 'ਚ ਹੋਣਾ, ਇੱਥੇ ਦਿਮਾਗਾਂ ਨਾਲ ਨਿਰਣੇ ਨਹੀਂ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂ, ਜੋ ਵਾਹਿਗੁਰੂ ਦੀ ਦਰਗਾਹ 'ਚ ਉਤਰਦਾ ਹੋਏਗਾ ਉਹ ਸਾਨੂੰ ਹਰ ਸਮੇਂ ਮਨਜ਼ੂਰ ਹੈ। ਮਹਾਰਾਜ ਜੀ ਚਲੇ ਗਏ ਦਿੱਲੀ ਦੇ ਵਿੱਚ, ਦੇਖਿਆ ਬਹੁਤ ਬੁਰਾ ਹਾਲ ਹੈ, ਲੋਕ ਮਰ ਰਹੇ ਨੇ, ਤੜਫ ਰਹੇ ਨੇ। ਅੰਦਰ ਹਿਰਦਾ ਐਸਾ ਹੈ ਮਹਾਰਾਜ ਜੀ ਦਾ, ਨਿਮਰਤਾ ਵਾਲਾ, ਕਿ ਲੋਕਾਂ ਦੇ ਦੁੱਖ, ਲੋਕਾਂ ਦੀਆਂ ਤਕਲੀਫਾਂ, ਘਰ ਘਰ ਪੈਂਦੇ ਬੈਣ। ਜਦੋਂ ਕਹਿੰਦੇ ਇਹੋ ਜਿਹਾ ਸਮਾਂ ਆ ਬਣਦਾ ਨਾ, ਉਸ ਵੇਲੇ ਸਭ ਤੋਂ ਨਜ਼ਦੀਕੀ ਬੰਦੇ ਵੀ ਸਾਥ ਛੱਡ ਜਾਂਦੇ ਆ ਬੰਦੇ ਦਾ। ਜਿਵੇਂ ਕਰੋਨਾ ਕਾਲ 'ਚ ਆਪਾਂ ਦੇਖਿਆ ਹੀ ਹੈ, ਚੇਚਕ ਦੀਆਂ ਜਾਂ ਹੋਰ ਕੁਝ ਬਿਮਾਰੀਆਂ ਜਦੋਂ ਫੈਲੀਆਂ, ਉਹਨਾਂ ਦੇ ਤਾਂ ਅਸੀਂ ਸਿਰਫ ਵਾਕਿਆਤ ਸੁਣੇ ਆ, ਲੇਕਿਨ ਕਰੋਨਾ ਦੇ ਵੇਲੇ ਤਾਂ ਅੱਖੀਂ ਦੇਖਿਆ ਨਾ ਵੀ ਪਰਿਵਾਰਾਂ ਨੇ ਡੈੱਡ ਬੋਡੀਆਂ ਵੀ ਨਹੀਂ ਲਈਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਿਵਾਰਾਂ ਨੇ ਕਹਿੰਦੇ ਨਹੀਂ ਜੀ, ਉਹ ਜਿਹੜਾ ਸੀ ਵਿੱਚੋਂ ਹੀ ਨਹੀਂ ਰਿਹਾ ਸੀ, ਬੋਡੀ ਕੀ ਕਰਨੀ ਹੈ, ਡੈੱਡ ਬੋਡੀਸ ਵੀ ਨਹੀਂ ਲਈਆਂ। ਸੋ ਜਦੋਂ ਇਹੋ ਜਿਹਾ ਮਾੜਾ ਸਮਾਂ ਬਣ ਜਾਂਦਾ, ਫਿਰ ਕੋਈ ਭਾਗਾਂ ਵਾਲਾ ਹੀ ਆ ਕੇ ਖੜਦਾ, ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਵੀ ਕੋਈ ਆ ਕੇ ਖਲੋ ਜਾਵੇ। ਸੋ ਇਹ ਚੀਜ਼ ਆਪਾਂ ਆਪਣੇ ਅੱਖੀਂ ਦੇਖ ਚੁੱਕੇ ਹਾਂ ਕਿ ਕਿੰਨਾ ਕੁ ਪਿਆਰ ਹੈ ਸਭ ਦਾ। ਸੋ ਲੇਕਿਨ ਕੋਈ ਵੀ ਘੜੀ ਹੋਵੇ, ਸੁੱਖ ਦੀ ਹੋਵੇ ਜਾਂ ਦੁੱਖ ਦੀ ਹੋਵੇ, ਮਹਾਰਾਜ ਸਾਹਿਬ ਜੀ ਜ਼ਰੂਰ ਖੜਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕੋਈ ਜਦੋਂ ਇਹੋ ਜਿਹੀ ਮਹਾਂਮਾਰੀ ਆਉਂਦੀ ਹੈ ਨਾ ਸਤਸੰਗ ਜੀ, ਦੋ ਚੀਜ਼ਾਂ ਜਿਹੜੀਆਂ, ਦੋ ਤਰ੍ਹਾਂ ਦੇ ਕਰਮਾਂ ਦਾ ਜਦੋਂ ਬਹੁਤ ਜ਼ੋਰ ਹੁੰਦਾ ਉਦੋਂ ਆਉਂਦੀਆਂ ਨੇ, ਇੱਕ ਮਹਾਂਪੁਰਸ਼, ਇੱਕ ਮਹਾਂਮਾਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਖੀਰਲਾ ਸ਼ਬਦ ਬਦਲਦਾ, ਇੱਕ ਤਾਂ ਕਿਸੇ ਇਲਾਕੇ ਦੇ ਵਿੱਚ ਲੋਕਾਂ ਦੇ ਇੰਨੇ ਕੁ ਅੱਛੇ ਕਰਮ ਨੇ ਜਿਹੜੇ ਉੱਥੇ ਪੈਦਾ ਹੋਏ ਆ, ਇੰਨੇ ਕੁ ਅੱਛੇ ਭਾਗ ਵਾਲੇ ਨੇ ਉਹ ਲੋਕ, ਕਿ ਉਹਨਾਂ ਦੇ ਭਾਗਾਂ ਦੇ ਪ੍ਰਤਾਪ ਕਰਕੇ, ਚੰਗੇ ਕਰਮਾਂ ਕਰਕੇ ਫਲ ਚੁੱਕੇ, ਉਸ ਇਲਾਕੇ ਦੇ ਵਿੱਚ ਕੋਈ ਮਹਾਂਪੁਰਸ਼ ਆਏ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ। ਕਿਸੇ ਮਹਾਂਪੁਰਸ਼ ਨੇ ਅਵਤਾਰ ਲਿਆ ਜਾਂ ਆਉਣਾ ਹੋਇਆ ਦੁਨੀਆਂ ਦੇ ਉੱਤੇ ਉਹਨਾਂ ਦਾ, ਮਹਾਂਪੁਰਸ਼ ਵੀ ਉਹ ਜਿਹੜਾ ਆਪ ਦਾ ਤਰੇਗਾ ਹੀ ਤਰੇਗਾ, ਨਾਲ ਲੱਖਾਂ ਨੂੰ ਲੈ ਕੇ ਜਾਏਗਾ। ਤੇ ਜਿਸ ਇਲਾਕੇ ਦੇ ਵਿੱਚ ਬਹੁਤ ਮਾੜੇ ਭਾਗਾਂ ਵਾਲੇ ਲੋਕ ਇਕੱਠੇ ਹੋ ਜਾਂਦੇ, ਭਾਵ ਜਿਹਨਾਂ ਨੇ ਬਹੁਤ ਮਾੜੇ ਕਰਮ ਕੀਤੇ ਹੋਏ ਆ, ਭਾਗ ਦਾ ਮਤਲਬ ਹੈ ਮਾੜੇ ਕਰਮ ਹੁੰਦਾ, ਚੰਗੇ ਭਾਗ ਦਾ ਚੰਗੇ ਕਰਮ ਕਰ ਰਹੇ ਹੋ, ਚੰਗਾ ਭਾਗ ਬਣ ਰਿਹਾ। ਭਾਗ ਦਾ ਮਤਲਬ ਵੈਸੇ ਹਿੱਸਾ ਹੁੰਦਾ, ਜਿਹੜਾ ਚੰਗਾ ਕਰਮ ਕਰ ਰਹੇ ਹੋ ਚੰਗਾ ਹਿੱਸਾ ਇਕੱਠਾ ਹੋ ਰਿਹਾ, ਮਾੜਾ ਕਰਮ ਕਰ ਰਹੇ ਹੋ ਮਾੜਾ ਹਿੱਸਾ ਕਰਮਾਂ ਦਾ ਇਕੱਠਾ ਹੋ ਰਿਹਾ। ਜਿੱਥੇ ਮਾੜੇ ਕਰਮਾਂ ਦਾ ਇਕੱਠਾ ਬਹੁਤ ਹਿੱਸਾ ਹੋ ਜਾਏ, ਭਾਵ ਘਰ ਘਰ ਦੇ ਵਿੱਚ ਦਸ ਦਸ ਵੀਹ ਬੰਦੇ ਮਾੜੇ ਕਰਮਾਂ ਦੇ ਭਰੇ ਹੋਣ, ਕਹਿੰਦੇ ਫਿਰ ਉੱਥੇ ਮਹਾਂਮਾਰੀ ਆਉਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਵੇਂ ਆਉਂਦੀ ਹੈ? ਬਿਮਾਰੀ ਦਾ ਰੂਪ ਲੈ ਕੇ, ਨਸ਼ੇ ਦਾ ਰੂਪ ਲੈ ਕੇ, ਕਲਾ ਦਾ ਰੂਪ ਲੈ ਕੇ, ਲੜਾਈ ਝਗੜੇ ਜੰਗ ਦਾ ਮਾਹੌਲ ਦਾ ਰੂਪ ਲੈ ਕੇ ਆਉਂਦੀ। ਉਹ ਫਿਰ ਉਹਨਾਂ ਨੂੰ ਕਿੱਤੇ ਦਾ ਜਿਹੜਾ ਭੁਗਤਾਨ ਆ ਉਹ ਕਰਨਾ ਪੈਂਦਾ। ਇਸ ਕਰਕੇ ਮਹਾਰਾਜ ਜੀ ਸਾਨੂੰ ਵਾਰ ਵਾਰ ਰੋਕਦੇ ਆ, ਗੁਰਮੁਖੋ ਐਸੇ ਕਰਮਾਂ ਤੋਂ ਗੁਰੇਜ਼ ਕਰਿਆ ਕਰੋ, ਜਿਹੜੇ ਕਰਮ ਤੁਹਾਨੂੰ ਵਾਹਿਗੁਰੂ ਨਾਲੋਂ ਤੋੜ ਕੇ ਸੰਸਾਰ ਨਾਲ ਐਸੇ ਜੋੜਨ ਕਿ ਤੁਸੀਂ ਸੰਸਾਰ ਜੋਗੀ ਰਹਿ ਜਾਓ। ਸੋ ਜਦੋਂ ਇਹੋ ਜਿਹਾ ਸਮਾਂ ਬਣਦਾ ਉਦੋਂ ਫਿਰ ਮਹਾਰਾਜ ਜੀ ਆਉਂਦੇ ਆ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਦੇ ਲੋਕਾਂ ਦੇ ਮਾੜੇ ਭਾਗ ਕਿ ਐਸੀ ਬਿਮਾਰੀ ਪਈ, ਸਤਿਗੁਰੂ ਤਰਸ ਦੇ ਦਇਆ ਦੇ ਘਰ ਵਿੱਚ ਆ ਕੇ ਕਹਿੰਦੇ ਦਿੱਲੀ ਤਾਂ ਹੁਣ ਜਾਣਾ ਹੀ ਪੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਉੱਥੇ ਪਾ ਕੇ ਅੰਮ੍ਰਿਤ ਸਰੋਵਰ ਚ ਚਰਨ ਮਹਾਰਾਜ ਜੀ ਨੇ ਬਚਨ ਕੀਤੇ, ਭਾਈ ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ, ਜਿਹੜਾ ਵੀ ਇੱਥੇ ਗੁਰਮੁਖ ਪਿਆਰਾ ਜਲ ਛਕੇਗਾ ਉਹਦਾ ਕੋਹ ਠੀਕ ਹੋ ਜਾਏਗਾ। ਲੋਕ ਛਕਣ ਲੱਗ ਪਏ ਬਚਨ ਮੰਨ ਕੇ ਤੇ ਠੀਕ ਹੋਣ ਲੱਗ ਪਏ। ਤੇ ਜਿੰਨੀ ਦਿੱਲੀ ਦੇ ਲੋਕਾਂ ਦੀ ਜਿੰਨੇ ਵੀ ਆ ਕੇ ਮਹਾਰਾਜ ਦਾ ਬਚਨ ਮੰਨ ਕੇ ਗਏ, ਜਿੰਨੀ ਉਹਨਾਂ ਦੀ ਬਿਮਾਰੀ ਸੀ ਸਾਰੀ ਦੀ ਸਾਰੀ ਮਹਾਰਾਜ ਜੀ ਨੇ ਆਪਣੇ ਉੱਤੇ ਲੈ ਲਈ। ਐਸਾ ਪਰਉਪਕਾਰੀ ਮਹਾਂਪੁਰਸ਼ ਮਹਾਤਮਾ ਦੇਖਿਆ ਵੀ ਕਦੇ ਹੋ ਸਕਦਾ ਦੁਨੀਆਂ ਨੂੰ? ਆਪਣੀ ਸਾਰੀ ਉਮਰ ਭੋਗਣ ਵਾਲੀ ਪਈ ਹੋਵੇ ਤੇ ਲੋਕਾਂ ਦਾ ਦੁੱਖ, ਲੋਕਾਂ ਦੇ ਮਾੜੇ ਕਰਮਾਂ ਦੀ ਸਜ਼ਾ ਵੀ ਕਹਿ ਲਓ, ਸਜ਼ਾ ਤਾਂ ਨਹੀਂ ਉਹਨੂੰ ਕਿਹਾ ਜਾ ਸਕਦਾ, ਉਹਨਾਂ ਦਾ ਪ੍ਰਭਾਵ ਕਹਿ ਲਓ ਜੋ ਵੀ ਹੈ ਉਹਨਾਂ ਦੇ ਹਿੱਸੇ ਦਾ, ਉਹਨੂੰ ਵੀ ਆਪਣੇ ਸਰੀਰ 'ਚ ਲੈ ਕੇ ਹੰਢਾ ਲੈਣਾ, ਸਮਰੱਥਾ ਹੋਣੀ। ਪਹਿਲੀ ਗੱਲ ਤਾਂ ਇਹ ਹੈ ਵੀ ਮਾਫ਼ ਕਰਨਾ, ਅਸੀਂ ਕਿਸੇ ਦਾ ਸਿਰ ਦਰਦ ਵੀ ਆਪਣੇ 'ਤੇ ਲੈ ਨਹੀਂ ਸਕਦੇ। ਜੇ ਕਿਸੇ ਦੇ ਸਿਰ ਦਰਦ ਹੋਵੇ ਨਾ, ਅਸੀਂ ਇਹਦਾ ਸਿਰ ਦਰਦ ਵੀ ਨਹੀਂ ਲੈ ਸਕਦੇ। ਤਾਂ ਹੀ ਤਾਂ ਅੱਜ ਇਹੋ ਜਿਹਾ ਜ਼ਮਾਨਾ ਆ ਗਿਆ ਵੀ ਅਸੀਂ ਸਿਰ ਦਰਦ ਤਾਂ ਕੀ ਲੈਣਾ ਸੀ, ਕਿਸੇ ਨੇ ਕੋਈ ਕੰਮ ਕਿਹਾ ਹੋਵੇ ਛੋਟਾ ਮੋਟਾ ਜਿਹਾ ਹੀ ਹੋਵੇ ਚਾਹੇ ਉਹਦੀ ਸਿਰ ਦਰਦੀ ਹੋ ਨਹੀਂ ਲੈਂਦੇ ਵੀ ਕੋਈ ਗੱਲ ਨਹੀਂ ਆਪੇ ਕਹਿ ਕਹੋ ਕਿ ਹਟ ਜੂਗਾ। ਐਸੀ ਦਸ਼ਾ ਬਣੀ ਪਈ, ਪਰ ਮਹਾਰਾਜ ਸੱਚੇ ਪਾਤਸ਼ਾਹ ਉਮਰ ਛੋਟੀ ਹੈ, 50-56 ਸਾਲਾਂ ਦੀ ਉਮਰ ਹੈ ਸਤਵੇਂ ਪਾਤਸ਼ਾਹ ਜੀ ਦੀ, ਤੇ ਨਿਵਾਜ ਰਹੇ ਨੇ ਸਿੱਖਾਂ ਨੂੰ। ਪੰਡਿਤ ਜੀ ਨੂੰ ਨਿਹਾਲ ਕੀਤਾ, ਸਿਰ ਤੇ ਰਹਿਮ ਭਰਿਆ ਹੱਥ ਰੱਖਿਆ ਹੈ, ਪੰਡਿਤ ਜੀ ਨੇ ਚਰਨਾਂ 'ਚ ਨਮਸਕਾਰ ਕੀਤੀ ਹੈ ਮਹਾਰਾਜ ਸਾਹਿਬ ਜੀ ਦੇ, ਤੇ ਉਸ ਤੋਂ ਬਾਅਦ ਮਹਾਰਾਜ ਜੀ ਅੱਗੇ ਲੈ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੋਂ ਪੰਡਿਤ ਜੀ ਆਪਣੇ ਘਰੇ ਗਏ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਨਿਵਾਜ ਦਿੱਤਾ ਹੈ। ਸੋ ਇਸੇ ਤਰ੍ਹਾਂ ਦਿੱਲੀ ਦੀ ਸੰਗਤ ਨੂੰ ਮਹਾਰਾਜ ਜੀ ਨੇ, ਜਿਹਨਾਂ ਜਿਹਨਾਂ ਨੇ ਜਲ ਛਕਿਆ ਉੱਥੇ ਇਸ਼ਨਾਨ ਕੀਤਾ ਹੈ,
ਉਹਨਾਂ ਨੂੰ ਨਿਵਾਜ ਦਿੱਤਾ ਹੈ। ਕਿੱਥੇ ਤਾਂ ਇਹ ਪੰਡਿਤ ਕਹਿੰਦਾ ਸੀ ਮਹਾਰਾਜ ਜੀ ਨੂੰ ਕਿ ਨਾਮ ਹਰਿਕ੍ਰਿਸ਼ਨ ਰੱਖਿਆ ਹੈ ਅਤੇ ਉਹਨਾਂ ਵਰਗੇ ਕਰਮ ਵੀ ਹੋਣਗੇ, ਉਹਨਾਂ ਵਰਗੀ ਕਲਾ, ਉਹਨਾਂ ਵਰਗੀ ਤਾਕਤ, ਉਹਨਾਂ ਵਰਗੀ ਮਾਇਆ ਵੀ ਸ਼ਕਤੀ ਵੀ ਹੋਏਗੀ। ਅਤੇ ਜਦੋਂ ਦੇਖੀ ਸ਼ਕਤੀ ਫਿਰ ਚਰਨਾਂ ਰੱਖਿਆ ਪਿਆ। ਬਖਸ਼ਣਹਾਰ ਬਖਸ਼ੰਦ ਸਤਿਗੁਰੂ ਨੇ ਫਿਰ ਬਖਸ਼ ਲਿਆ।

ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜਾ ਜਾ ਕੇ ਨਿਵਾਜਦੇ ਰਹੇ ਆ, ਬਖਸ਼ਦੇ ਰਹੇ ਆ। ਕਿਉਂ? ਸਤਿਗੁਰੂ ਦਾ ਆਉਣਾ ਹੀ ਲੋਕਾਂ ਦੇ ਸ਼ੁਭ ਕਰਮਾਂ ਕਰਕੇ ਲੋਕਾਂ ਦੇ ਭਲੇ ਲਈ ਹੋਇਆ। ਜਿਵੇਂ ਮਹਾਮਾਰੀ ਮਾੜੇ ਕਰਮਾਂ ਕਰਕੇ ਵੱਧ ਜਾਣ ਕਰਕੇ ਆ ਜਾਂਦੀ ਹੈ,

ਇੱਕ ਦੋ ਵਿਚਾਰਾਂ ਇੱਥੇ ਕਰ ਦੇਣੀਆਂ ਲਾਜ਼ਮੀ ਨੇ। ਇਹ ਬਾਣੀ ਭਗਤ ਰਵਿਦਾਸ ਜੀ ਦੀ ਹੈ। ਜਿੰਨੇ ਭਗਤਾਂ ਦੀ ਬਾਣੀ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਆਈ ਹੈ, ਉਹ ਭਗਤ ਸਿਰਲੇਖ ਹੇਠ ਆਈ ਹੈ। ਬਾਣੀ ਭਗਤ ਕਬੀਰ ਜੀ ਦੀ, ਰਵਿਦਾਸ ਜੀ ਦੀ, ਧੰਨਾ ਜੀ ਦੀ ਕਿਉਂ ਆਈ ਹੈ? ਜਦੋਂ ਬਾਣੀ ਚ ਅੰਤਰ ਕੋਈ ਨਹੀਂ ਹੈ, ਜੋਤ ਚ ਅੰਤਰ ਨਹੀਂ ਹੈ, ਤੇ ਬਰਾਬਰਤਾ ਵੀ ਮਹਾਰਾਜ ਜੀ ਨੇ ਦਿੱਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਰ ਲਾ ਕੇ ਕਿ ਕੋਈ ਸਿੱਖ ਕਦੇ ਇਹ ਨਾ ਸਮਝੇ ਭਗਤ ਛੋਟੇ ਹੁੰਦੇ ਆ, ਗੁਰੂ ਵੱਡੇ ਹੁੰਦੇ ਆ, ਵੀ ਛੋਟੀ ਵੱਡੀ ਬਾਣੀ ਹੈ, ਐਸੀ ਗੱਲ ਵੀ ਨਹੀਂ ਹੈ। ਤੇ ਫਿਰ ਭਗਤ ਲਿਖਣ ਪਿੱਛੇ ਕਾਰਨ ਕੀ ਹੈ? ਮਾਫ ਕਰਨਾ, ਭਗਤ ਲਿਖਣ ਪਿੱਛੇ ਕਾਰਨ ਭਗਤ ਆਪ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਜੀ ਦੇ ਸ਼ਾਇਦ ਕਬੀਰ ਜੀ ਦੇ ਬਚਨ ਨੇ, ਉਹ ਕਹਿੰਦੇ ਆ ਭਗਤ

ਭਗਤੀ ਦੇ ਲਈ ਅਸੀਂ ਅਵਤਾਰ ਲਿਆ ਹੈ। ਸਾਡੇ ਵੱਡੇ ਭਾਗ ਨੇ ਸਾਨੂੰ ਭਗਤੀ ਔਰ ਭਗਤ ਸਰੂਪ ਦੇ ਵਿੱਚ ਪਰਮੇਸ਼ਰ ਨੇ ਸਵੀਕਾਰਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦਸ਼ਾ ਹੁੰਦੀ ਹੈ ਹਰ ਇੱਕ ਬੰਦੇ ਦੀ। ਇੱਕ ਰੱਬ ਦੇ ਪਿਆਰੇ ਹੁੰਦੇ ਆ ਵੱਖੋ ਵੱਖਰੇ, ਇੱਕ ਦੀ ਇਹ ਦਸ਼ਾ ਹੁੰਦੀ ਹੈ ਵੀ ਉਹ ਕਹਿੰਦਾ ਜੀ ਮੈਂ ਜਿੰਨੀ ਵਾਰ ਵੀ ਦੁਨੀਆਂ ਤੇ ਆਵਾਂ ਸੂਰਮਾ ਬਣ ਕੇ ਆਵਾਂ, ਜਿਹੜੇ ਲੋਕਾਈ ਦੇ ਉੱਤੇ ਅਤਿਆਚਾਰ ਕਰਨ ਵਾਲੇ ਲੋਕ ਨੇ, ਦੁਰਾਚਾਰੀ ਲੋਕ ਨੇ, ਉਹਨਾਂ ਨਾਲ ਮੈਦਾਨੇ ਜੰਗ ਚ ਦੋ ਦੋ ਹੱਥ ਕਰਾਂ ਤੇ ਸ਼ਹੀਦ ਹੋਵਾਂ, ਇਹੋ ਜੀ ਇੱਛਾ ਰੱਖਣ ਵਾਲੇ ਨੇ। ਬਹੁਤ ਸਾਰੇ ਐਸੇ ਨੇ ਜਿਹੜੇ ਕਹਿੰਦੇ ਮਹਾਰਾਜ ਤੇਰੇ ਘਰ ਦੀ ਸ਼ਾਨ ਲਈ ਜਿਉਣ ਲਈ ਜੰਮਾਂ ਤੇ ਤੇਰੇ ਘਰ ਦੀ ਸ਼ਾਨ ਲਈ ਸ਼ਹੀਦ ਹੋ ਜਾਵਾਂ। ਐਸੀ ਭਾਵਨਾ ਵਾਲੇ ਵੀ ਲੋਕ ਨੇ। ਇੱਕ ਉਹ ਹੈ ਜਿਨ੍ਹਾਂ ਨੂੰ ਜੋੜੇ ਝਾੜਨੇ ਚੰਗੇ ਲੱਗਦੇ ਆ, ਮਹਾਰਾਜ ਮੈਂ ਵਾਰ ਵਾਰ ਜਨਮ ਲਵਾਂ ਤੇਰੇ ਜੋੜੇ ਹੀ ਝਾੜਦਾ ਰਵਾਂ। ਤੇ ਇੱਕ ਉਹ ਨੇ ਜਿਨ੍ਹਾਂ ਨੂੰ ਕੀਰਤਨ ਗਾਣਾ ਬੜਾ ਪਸੰਦ ਹੈ, ਜਿਹੜੇ ਇਹ ਕਹਿੰਦੇ ਆ ਮਹਾਰਾਜ ਮੈਂ ਵਾਰ ਵਾਰ ਜੰਮਾਂ, ਵਾਰ ਵਾਰ ਤੇਰਾ ਕੀਰਤਨ ਗਾਉਂਦਾ ਰਹਾਂ। ਇੱਕ ਉਹ ਨੇ ਜਿਨ੍ਹਾਂ ਨੂੰ ਕਥਾ ਪਸੰਦ ਹੈ, ਤੇ ਉਹ ਕਹਿੰਦੇ ਆ ਮਹਾਰਾਜ ਮੈਂ ਵਾਰ ਵਾਰ ਜੰਮਾਂ, ਵਾਰ ਵਾਰ ਮਰਾਂ, ਤੇਰੀ ਕਥਾ ਗਾਉਂਦਾ ਰਹਾਂ, ਤੇਰੇ ਗੁਣ ਗਾਉਂਦਾ ਰਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰ ਕੁਛ ਇਹੋ ਜਿਹੇ ਵੀ ਗੁਰਮੁਖ ਪਿਆਰੇ ਮਿਲ ਜਾਂਦੇ ਆ ਜਿਹੜੇ ਸੋਸ਼ਲ ਮੀਡੀਆ 'ਤੇ ਬਹਿ ਕੇ ਕਹਿ ਦਿੰਦੇ ਆ ਵੀ ਅਸੀਂ ਕਦੇ ਆਪਣੇ ਬੱਚਿਆਂ ਨੂੰ ਪ੍ਰਚਾਰਕ ਨਾ ਬਣਾਈਏ ਜਾਂ ਰਾਗੀ ਸਿੰਘ ਨਾ ਬਣਾਈਏ, ਨਾ ਆਪ ਬਣੀਏ, ਕਿਉਂਕਿ ਮਾਇਆ 'ਤੇ ਇੱਜ਼ਤ ਘੱਟ ਮਿਲਦੀ ਹੈ। ਲੇਕਿਨ 1-2% ਉਹ ਲੋਕ ਹੁੰਦੇ ਆ ਜਿਨ੍ਹਾਂ ਦਾ ਖਿਆਲ ਇਸ ਪਾਸੇ ਹੁੰਦਾ, ਤੇ ਨਹੀਂ ਹਰ ਇੱਕ ਦਾ ਪ੍ਰੇਮ ਹੁੰਦਾ, ਭਗਤੀ ਹੁੰਦੀ ਹੈ ਆਪਣੇ ਆਪ 'ਚ। ਕਥਾ ਇੱਕ ਭਗਤੀ ਹੈ ਮਹਾਰਾਜ ਜੀ ਦੀ, ਤੇ ਮੇਰੀ ਤਾਂ ਆਪ ਦੀ ਇੱਛਾ ਇਹ ਹੈ ਮਹਾਰਾਜ ਜਿੰਨੇ ਵਾਰ ਮਰਾਂ, ਜਿੰਨੇ ਵਾਰ ਜੰਮਾਂ, ਸਾਰੀ ਜ਼ਿੰਦਗੀ ਮੈਂ ਨਹੀਂ ਕੋਈ ਡੱਕਾ ਤੋੜਨਾ ਤੇਰੀ ਕਥਾ ਤੋਂ ਬਿਨਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤੋਂ ਬਿਨਾਂ ਮੈਨੂੰ ਕੋਈ ਸੇਵਾ ਵੀ ਨਾ ਦਿਓ। ਸੋ ਕਈ ਚੀਜ਼ਾਂ ਹੌਲੀ ਹੌਲੀ

ਬੰਦੇ ਨੂੰ ਸਮਝ ਆਉਂਦੀਆਂ ਨੇ। ਕੁਛ ਕੁ ਗੱਲਾਂ ਪਰਸਨਲੀ ਸਟੇਜ 'ਤੇ ਕਰਨੀਆਂ ਤਾਂ ਨਹੀਂ ਚਾਹੀਦੀਆਂ, ਪਰ ਜਦੋਂ ਕੁਛ ਵਿਸ਼ਿਆਂ 'ਤੇ ਕਿੰਤੂ ਪਰੰਤੂ ਸੰਗਤਾਂ ਦੇ ਮਨਾਂ 'ਚ ਚਲੇ ਜਾਂਦੇ ਹੈ, ਉਦੋਂ ਫਿਰ ਕੁਛ ਕੁ ਆਪਣੇ ਪ੍ਰਮਾਣ, ਕੁਛ ਮੌਕੇ ਦੇ ਪ੍ਰਮਾਣ, ਕੁਛ ਮੌਕੇ ਦੇ ਗੁਰੂ ਕੇ ਸਿੱਖਾਂ ਦੇ ਪ੍ਰਮਾਣ ਦੇ ਕੇ ਸ਼ੰਕੇ ਨਿਵਿਰਤ ਕਰਨੇ ਲਾਜ਼ਮੀ ਹੁੰਦੇ। ਬਹੁਤ ਸਾਰੇ ਕੀਰਤਨੀਏ ਮਿਲੇ ਸਾਨੂੰ, ਕਥਾਕਾਰ ਮਿਲੇ, ਜਿਹੜੇ ਕਹਿੰਦੇ ਅਸੀਂ ਜ਼ਿੰਦਗੀ 'ਚ ਕਦੇ ਕੋਈ ਡੱਕਾ ਨਹੀਂ ਤੋੜਿਆ, ਸਿਰਫ ਕੀਰਤਨ ਹੀ ਕੀਤਾ ਹੈ, ਕਥਾ ਹੀ ਕੀਤੀ ਹੈ। ਦਾਸ ਨੇ ਤਾਂ ਆਪ ਕਦੇ ਕੋਈ ਕੰਮ ਨਹੀਂ ਕੀਤਾ। ਹਾਂ, ਕਹਿਣ ਦਾ ਭਾਵ ਹੈ ਮਜ਼ਦੂਰੀ ਰੂਪ 'ਚ ਨਹੀਂ ਕੀਤਾ, ਬਿਜ਼ਨਸ ਰੂਪ ਹੋਣਾ ਕੋਈ ਹੋਰ ਵੱਖਰੀ ਗੱਲ ਹੈ। ਅਤੇ ਜਿਵੇਂ ਬੰਦਾ ਕਿਸੇ ਕੰਮ ਨੂੰ ਮਜ਼ਦੂਰ ਬਣ ਕੇ ਕਰਦਾ, ਉੱਦਾਂ ਨਹੀਂ ਕਦੇ ਕੋਈ ਵੀ ਕੰਮ ਕਰਾਇਆ। ਕਿਉਂ ਨਹੀਂ ਕਰਾਇਆ? ਜਿਹੜੇ ਉਹਦਾ ਜਸ ਗਾਉਂਦੇ ਆ ਉਹ ਫਿਰ ਉਹਦੇ ਹੀ ਨੌਕਰ ਹੁੰਦੇ ਆ, ਉਹ ਕਿਸੇ ਦੇ ਨਹੀਂ ਹੁੰਦੇ। ਸ਼ਾਹੀ ਮਹਿਲਾਂ ਦੇ ਨੌਕਰ ਜਣੇ ਖਣੇ ਦੇ ਨੌਕਰ ਨਹੀਂ ਹੁੰਦੇ, ਯਾਦ ਰੱਖਿਓ। ਜਿਹੜੇ ਸ਼ਾਹੀ ਮਹਿਲਾਂ ਦੇ ਨੌਕਰ ਹੋਣ ਨਾ, ਜਣੇ ਖਣੇ ਦੇ ਨਹੀਂ ਹੁੰਦੇ, ਉਹ ਕਿਸੇ ਜਨਮ 'ਚ ਨਹੀਂ ਹੁੰਦੇ, ਨਾ ਹੋਣ ਹੀ ਦਿੰਦਾ। ਸੋ ਭਾਵਨਾ ਹੁੰਦੀ ਆਪ ਦੀ, ਮੇਰੀ ਭਾਵਨਾ ਮਹਾਰਾਜ ਜਿੰਨੇ ਵਾਰ ਜੰਮਾ ਮਰਾਂ ਤੇਰੇ ਦਰ 'ਤੇ ਬਸ ਸੇਵਾ ਕਰਦਾ ਹੀ ਜਾਵਾਂ, ਬਸ ਸੇਵਾ ਕਰਨ ਲਈ ਆਵਾਂ। ਬੜਿਆਂ ਦੀ ਭਾਵਨਾ ਮਹਾਰਾਜ ਇੱਥੇ ਤੱਕ ਭਾਵਨਾ ਹੈ ਵੀ ਕੀਰਤਨ ਕਰਦਿਆਂ ਪ੍ਰਾਣ ਜਾਣ, ਕਥਾ ਕਰਦਿਆਂ ਪ੍ਰਾਣ ਜਾਣ। ਮਹਾਰਾਜ ਉਹ ਰਜਾ ਮਹਾਰਾਜ ਦੀ ਵੀ ਕਿਵੇਂ ਲੈ ਕੇ ਜਾਂਦੇ। ਸੋ ਇਸੇ ਇਹ ਭਗਤੀ ਹੈ ਵਾਹਿਗੁਰੂ ਦੀ। ਉਹਨਾਂ ਭਗਤਾਂ ਨੇ ਇਹ ਵਰਦਾਨ ਮੰਗੇ ਮਹਾਰਾਜ ਤੋਂ ਕਿ ਮਹਾਰਾਜ ਤੁਹਾਡੀ ਭਗਤੀ ਦਾ ਅਵਤਾਰ ਹੋਈਏ ਅਸੀਂ, ਅਤੇ ਫਿਰ ਕੁਛ ਨਹੀਂ ਮੰਗਿਆ। ਕਹਿੰਦੇ ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਆ ਗਏ, ਰਵਿਦਾਸ ਜੀ ਬੈਠੇ, ਕਹਿੰਦੇ ਏਡਾ ਵੱਡਾ ਭਗਤ ਮੇਰਾ, ਅਤੇ ਮਾਇਆ ਦੀ ਤੰਗੀ ਰਹਿੰਦੀ ਹੈ ਬਹੁਤ। ਇੱਕ ਪੱਥਰ ਜਿਹਨੂੰ ਪਾਰਸ ਕਹਿੰਦੇ ਆ ਉਹ ਲੈ ਕੇ ਆਏ, ਮਨੁੱਖ ਦਾ ਰੂਪ ਧਾਰਿਆ। ਕਹਿੰਦੇ ਜੀ ਤੁਹਾਡੇ ਲਈ ਕੋਈ ਗਿਫਟ ਲੈ ਕੇ ਆਏ ਹਾਂ। ਕਹਿੰਦੇ ਕੀ ਹੈ? ਕਹਿੰਦੇ ਜੀ ਪਾਰਸ। ਕਹਿੰਦੇ ਉੱਥੇ ਰੱਖ ਦਿਓ, ਉੱਪਰ ਸਲੈਬ ਜੀ ਬਣੀ ਸੀ ਉਹਦੇ 'ਤੇ ਰਖਾ ਲਿਆ। ਪਿਆ ਰਿਹਾ, ਰੱਖ ਕੇ ਚਲੇ ਗਏ ਵਾਹਿਗੁਰੂ ਜੀ। ਹੁਣ ਭਗਤ ਵੀ ਜਾਣਦੇ ਹੀ ਹੈ ਵੀ ਮਾਲਕ ਹੈ ਮੇਰਾ, ਮੇਰੇ 'ਤੇ ਪਰਉਪਕਾਰ ਕਰਦਾ, ਮਾਇਆ ਪਾਉਂਦਾ। ਬੜਾ ਸਮਾਂ ਬੀਤ ਗਿਆ, ਉਹਨਾਂ ਦੇਖਿਆ ਹੀ ਇਹਨਾਂ ਦੇ ਹੱਲ। ਉਹਨਾਂ ਕਿਹਾ ਜੀ ਇਹ ਤਾਂ ਦੇਖਦੇ ਹੀ ਨਹੀਂ। ਉਹ ਆ ਕੇ ਕਹਿੰਦੇ ਜੀ ਕੋਈ ਚੀਜ਼ ਦਿੱਤੀ ਸੀ ਤੁਹਾਨੂੰ। ਕਹਿੰਦੇ ਜਿੱਥੇ ਰੱਖ ਕੇ ਗਏ ਸੀ ਉੱਥੋਂ ਲੈ ਜਾਓ ਫਿਰ। ਸੋ ਜਿੱਥੇ ਰੱਖਿਆ ਸੀ ਉਹ ਪੱਥਰ ਉੱਥੇ ਪਿਆ ਸੀ। ਕਹਿੰਦੇ ਜੀ ਅਸੀਂ ਤੁਹਾਡੇ 'ਤੇ ਪਰਉਪਕਾਰ ਲਈ ਦਿੱਤਾ ਸੀ, ਸੌਖੇ ਹੋ ਜਾਓਗੇ। ਕਹਿੰਦੇ ਮਹਾਰਾਜ ਜੀ ਅਸੀਂ ਸਿਰਫ ਤੁਹਾਡੀ ਭਗਤੀ ਮੰਗੀ ਹੈ ਤੁਹਾਡੇ ਤੋਂ, ਹੋਰ ਕੁਛ ਮੰਗਿਆ ਹੀ ਨਹੀਂ, ਤਾਂ ਫਿਰ ਅਸੀਂ ਕਰਨਾ ਕੀ ਹੈ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਜੀ ਨੇ ਭਗਤੀ ਹੀ ਮੰਗੀ ਹੈ ਵਾਹਿਗੁਰੂ ਜੀ ਤੋਂ, ਤਾਂ ਫਿਰ ਭਗਤੀ ਕੋਲ ਰਹੀ ਹੈ। ਉੱਦਾਂ ਗਰੀਬੀ 'ਚ ਹੀ ਰਹੇ ਹੈ ਸਾਰੀ ਉਮਰ। ਸੋ ਇਹਨਾਂ ਵਾਹਿਗੁਰੂ ਦੇ ਕੁਛ ਭਗਤਾਂ ਨੇ ਆਪਣੀ ਆਪਣੀ ਦਸ਼ਾ ਅਨੁਸਾਰ ਦਾਤਾਂ ਵੀ ਮੰਗੀਆਂ ਨੇ, ਪਰ ਮੁੱਖ ਰੂਪ ਦੇ ਵਿੱਚ ਕਿਹਾ ਵਾਹਿਗੁਰੂ ਸਾਨੂੰ ਤੇਰੇ ਦਰਬਾਰ 'ਚ ਤੇਰੇ ਭਗਤਾਂ ਦਾ ਖਿਤਾਬ ਮਿਲੇ। ਵਾਹਿਗੁਰੂ ਨੇ ਮਾਤਲੋਕ 'ਤੇ ਵੀ ਭਗਤਾਂ ਦਾ ਖਿਤਾਬ ਦਿੱਤਾ। ਭਗਤ, ਪਤਾ ਭਗਤ ਸ਼ਬਦ ਦਾ ਮਤਲਬ ਕੀ ਹੈ? ਪਿਆਰਾ ਰੱਬ। ਪੰਜ ਪਿਆਰੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਨੇ ਸਾਜੇ ਨਾ, ਉਹ ਜਿਹੜਾ ਪਿਆਰਾ ਸ਼ਬਦ ਹੈ ਨਾ, ਉਹ
ਉਹ ਪਿਆਰੇ ਬੜੇ ਪਰਮੇਸ਼ੁਰ ਦੇ, ਜਿਹਨੂੰ ਆਪਾਂ ਇੰਨਾ ਪਿਆਰ ਕਰਦੇ ਹਾਂ ਵੀ ਉਹਦੇ ਤੋਂ ਵੱਧ ਕਿਸੇ ਨੂੰ ਪਿਆਰ ਹੀ ਨਹੀਂ ਕਰਦੇ ਆਪਾਂ। ਕਹਿੰਦੇ ਇਹ ਭਗਤ ਜਿਹਨਾਂ ਦੀ ਬਾਣੀ ਮਹਾਰਾਜ ਦੇ ਸਰੂਪ ਚ ਦਰਜ ਹੈ, ਇਹ ਉਹ ਪਰਮਾਤਮਾ ਦੇ ਪਿਆਰੇ ਹੈ ਜਿਹਨਾਂ ਤੋਂ ਵੱਧ ਪਰਮਾਤਮਾ ਕਿਸੇ ਨੂੰ ਪਿਆਰ ਨਹੀਂ ਕਰਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਫਿਰ ਜਦੋਂ ਮਹਾਰਾਜ ਜੀ ਨੇ ਬਾਣੀ ਰਚੀ ਹੈ ਰਾਮਸਰ ਸਾਹਿਬ ਦੀ ਧਰਤੀ ਤੇ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਵਾਰਤਾ ਆਉਂਦੀ ਹੈ, ਸਾਰੇ ਭਗਤ ਵਾਹਿਗੁਰੂ ਦੀ ਦਰਗਾਹ ਚੋਂ ਆ ਕੇ ਬਾਣੀ ਲਿਖਾ ਕੇ ਜਾਂਦੇ ਰਹੇ। ਤੇ ਜਿਵੇਂ ਜਿਵੇਂ ਉਹ ਭਗਤ ਬੋਲਦੇ ਸੀ, ਤਿਵੇਂ ਤਿਵੇਂ ਮਹਾਰਾਜ ਸਾਹਿਬ ਜੀ ਲਿਖਾਉਂਦੇ ਸੀ ਭਾਈ ਗੁਰਦਾਸ ਜੀ। ਹੁਣ ਇੱਥੇ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀ ਹੋਗੀ, ਇਸ ਤਰ੍ਹਾਂ ਬੋਲਿਆ ਸਿਰਲੇਖ ਭਗਤਾਂ ਨੇ ਸਤਿਗੁਰੂ ਜੀ ਦੇ ਕੋਲ ਬੈਠ ਕੇ, ਤੇ ਮਹਾਰਾਜ ਜੀ ਨੇ ਇਸ ਤਰ੍ਹਾਂ ਲਿਖਾਇਆ। ਇਸ ਤੋਂ ਪਹਿਲੇ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀ ਹੋ ਤਥਾ ਸਭਨਾ ਭਗਤਾਂ ਕੀ, ਐਸਾ ਬੋਲਿਆ ਉਹਨਾਂ ਨੇ, ਐਸਾ ਲਿਖਾਇਆ। ਸੋ ਔਰ ਇੱਕ ਗੱਲ ਹੋਰ ਧਿਆਨ ਚ ਦੇਣ ਵਾਲੀ, ਸੰਗਤ ਤਾਂ ਇਹਨਾਂ ਚੀਜ਼ਾਂ ਤੇ ਮਿਹਨਤ ਨਹੀਂ ਕਰਦੀ, ਜਿਹੜੇ ਭਗਤਾਂ ਦੇ ਬੋਲ ਭਗਤਾਂ ਦੀ ਬਾਣੀ ਆਮ ਮਿਲਦੀ ਹੈ। ਕਬੀਰ ਜੀ ਦੇ ਨਾਮ ਤੇ ਕਬੀਰ ਬੀਜਕ ਇੱਕ ਬਹੁਤ ਵੱਡਾ ਗ੍ਰੰਥ ਹੈ ਮਿਲਦਾ, ਹੋਰ ਖੁੱਲੀ ਬਾਣੀ ਕਬੀਰ ਜੀ ਦੀ ਬੜੀ ਮਿਲਦੀ ਹੈ, ਬਾਬਾ ਫਰੀਦ ਜੀ ਦੇ ਬੜੇ ਸਲੋਕ ਮਿਲਦੇ ਹੈ, ਭਗਤ ਰਵਿਦਾਸ ਜੀ ਮਹਾਰਾਜ ਇਹਨਾਂ ਦੀ ਬਾਣੀ ਬਹੁਤ ਮਿਲਦੀ ਹੈ। ਤੇ ਲੇਕਿਨ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮੇਲ ਨਹੀਂ ਖਾਂਦੀ। ਕਿਉਂ ਨਹੀਂ ਖਾਂਦੀ? ਕਿਉਂਕਿ ਇਹ ਉਹਨਾਂ ਦੀ ਉਹ ਬਾਣੀ ਹੈ ਜਿਹੜੀ ਉਹ ਆਪ ਵਾਹਿਗੁਰੂ ਦੀ ਦਰਗਾਹ ਚੋਂ ਆ ਕੇ ਮਹਾਰਾਜ ਜੀ ਦੇ ਕੋਲ ਅੰਮ੍ਰਿਤ ਵੇਲੇ ਆਉਣਾ, ਸਾਰੀ ਬਾਣੀ ਆਪ ਸੁਣਾ ਕੇ ਜਾਣੀ, ਫਿਰ ਉਹਨਾਂ ਨੇ ਭਾਈ ਗੁਰਦਾਸ ਜੀ ਤੋਂ ਸਾਰੀ ਦੀ ਸਾਰੀ ਬਾਣੀ ਲਿਖਾਉਣੀ। ਇਹ ਉਹ ਬਾਣੀ ਹੈ, ਤੁਰਕੀ ਬਾਣੀ, ਜਿਹੜੇ ਨਾ ਉਹਨਾਂ ਦੇ ਨਾਮ ਤੇ ਗ੍ਰੰਥ ਮਿਲਦੇ ਹੈ, ਉਹ ਹੋ ਸਕਦਾ ਕੁਛ ਚੇਲਿਆਂ ਨੇ ਲਿਖੇ ਹੋਣ, ਕੁਛ ਕਿਸੇ ਹੋਰ ਲੋਕਾਂ ਨੇ ਲਿਖੇ ਹੋਣ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਕਿੰਨੀ ਬਾਣੀ ਹੈ ਜਿਹੜੀ ਉਹ ਗੁਰੂ ਸਾਹਿਬ ਦੀ ਹੈ ਹੀ ਨਹੀਂ ਮਿਲਦੀ ਹੈ। ਸੋਢੀ ਮਿਹਰਬਾਨ ਹੋਇਆ ਇੱਕ ਬਾਬੇ ਪ੍ਰਿਥੀ ਚੰਦ ਦਾ ਮੁੰਡਾ, ਉਹਨੇ ਬੜੀ ਬਾਣੀ ਆਪਦੇ ਕੋਲੋਂ ਰਚ ਛੱਡੀ ਹੈ, ਤੇ ਤਾਂ ਹੀ ਗੁਰੂ ਅਰਜਨ ਦੇਵ ਜੀ ਨੇ ਸਰੂਪ ਜਿਹੜੇ ਆਪ ਲਿਖਵਾਏ ਸੀ ਵੀ ਮਹਾਰਾਜ ਦੇ ਨਾਮ ਤੇ ਕੱਚੀ ਬਾਣੀ ਰਚਣ ਲੱਗ ਪਏ ਆ ਲੋਕ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਪੋਸਤ ਮਦ ਅਫੀਮ ਭੰਗ ਉਤਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਪੱਕੀ ਬਾਣੀ ਥੋੜੋ ਹੈ। ਤੇ ਆਮ ਹਰ ਬੰਦਾ ਕਹਿ ਦਿੰਦਾ ਭੰਗ, ਕਿਉਂਕਿ ਮੂੰਹਾਂ ਤੇ ਚੜ ਗਈ ਲੋਕਾਂ ਵੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਬੋਲ ਮਹਾਰਾਜ ਜੀ ਦੇ ਬੋਲਾਂ ਵਰਗੇ ਆ, ਇੱਦਾਂ ਭਗਤਾਂ ਦੇ ਬੋਲਾਂ ਵਰਗੇ ਬੋਲ ਬਣੇ ਆਉਂਦੇ। ਸੋ ਇਹ ਰੱਬ ਦੇ ਪਿਆਰੇ, ਇਹ ਉਹ ਪਿਆਰੇ ਨੇ ਜਿਨ੍ਹਾਂ ਨੇ ਮਹਾਰਾਜ ਤੋਂ ਮੰਗਿਆ, ਮਹਾਰਾਜ ਸਾਨੂੰ ਤੁਹਾਡਾ ਪਿਆਰ ਚਾਹੀਦਾ। ਹਰ ਇੱਕ ਦੇ ਹਿਰਦੇ ਦੀ ਆਪਣੀ ਦਸ਼ਾ ਹੁੰਦੀ ਹੈ, ਕੋਈ ਪਿਆਰ ਮੰਗਦਾ, ਕੋਈ ਕੀਰਤਨ ਮੰਗਦਾ, ਕੋਈ ਕਥਾ ਮੰਗਦਾ, ਕੋਈ ਸੇਵਾ ਮੰਗਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਕਈ ਗ੍ਰੰਥੀ ਸਿੰਘ ਲੋਕ ਕਹਿੰਦੇ ਜੀ ਅੱਜ ਕੱਲ੍ਹ ਕੋਈ ਗ੍ਰੰਥੀ ਬਣ ਕੇ ਰਾਜੀ ਨੇ, ਕਈ ਗੁਰੂ ਕੇ ਵਜ਼ੀਰ ਐਸੇ ਹੈ ਜਿਹੜੇ ਕਹਿੰਦੇ ਮਹਾਰਾਜ ਤੇਰੀ ਵਜ਼ੀਰੀ ਹੀ ਕਰਨੀ ਹੈ, ਸਾ ਜਿੰਨੇ ਜਨਮ ਦਏਗਾ ਵਜ਼ੀਰੀ ਕਰਨੀ। ਭਾਵਨਾ ਹੈ ਅਗਲੇ ਦੀ, ਪ੍ਰੇਮ ਹੈ ਅਗਲੇ ਦਾ, ਕਿਉਂਕਿ ਜਿੰਨਾ ਨੇੜੇ ਮਹਾਰਾਜ ਜੀ ਦਾ ਵਜ਼ੀਰ ਹੁੰਦਾ ਨਾ ਮਹਾਰਾਜ ਜੀ ਦੇ, ਓਨਾ ਕੋਈ ਨਹੀਂ ਹੁੰਦਾ। ਮਾਫ ਕਰਨਾ ਅਸੀਂ ਪ੍ਰਚਾਰਕਾਂ ਨੂੰ, ਸੰਤਾਂ ਮਹਾਂਪੁਰਸ਼ਾਂ ਨੂੰ ਬਹੁਤ ਆਦਰ ਦਿੰਦੇ ਹਾਂ, ਦੇਣਾ ਚਾਹੀਦਾ।
ਪਰ ਜੇ ਸਭ ਤੋਂ ਆਦਰ ਬਣਦਾ ਤਾਂ ਭਾਈ ਸਾਹਿਬ ਦਾ ਬਣਦਾ। ਜਿਹੜੇ ਗੁਰੂ ਸਾਹਿਬ ਦੇ ਵਜ਼ੀਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਅਸੀਂ ਕਿਸੇ ਨੇ ਘੰਟਾ ਮਾਰਾ ਦੀ ਹਜ਼ੂਰੀ 'ਚ ਰਹਿਣਾ, ਕਿਸੇ ਨੇ ਦੋ ਰਹਿਣਾ, ਇੱਕ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਹਾਜ਼ਰ ਨਾਜ਼ਰ ਰਹਿਣਾ, ਸੇਵਾ 'ਚ ਤਤਪਰ ਰਹਿਣਾ। ਸੋ ਗੁਰੂ ਘਰ ਦੇ ਵਿੱਚ ਗੁੱਸਾ ਨਾ ਕਰਨਾ ਜਿੱਥੇ ਤੱਕ ਆਵਾਜ਼ ਜਾਂਦੀ ਹੈ। ਬ੍ਰਹਮ ਗਿਆਨੀ ਤੋਂ ਵੱਡਾ ਰੁਤਬਾ ਭਾਈ ਸਾਹਿਬ ਦਾ ਆ, ਚਾਹੇ ਉਹਨੂੰ ਬ੍ਰਹਮ ਗਿਆਨ ਹੋਵੇ ਚਾਹੇ ਨਾ ਹੋਵੇ। ਠੀਕ ਹੈ, ਕੋਈ ਹੋਏਗਾ, ਅਵਸਥਾ ਹੋਏਗੀ, ਉਹਦੀ ਆਪਣੀ ਅਵਸਥਾ ਉਹਦੇ ਆਪ ਦੇ ਲਈ ਹੈ, ਪਰ ਜਿਹੜਾ ਗੁਰੂ ਕਾ ਵਜ਼ੀਰ ਹੈ ਉਹ ਸਾਰਿਆਂ ਲਈ, ਹਜ਼ਾਰਾਂ ਸੰਗਤਾਂ ਲਈ। ਕੋਈ ਵੀ ਆਵੇ ਅਰਦਾਸ ਕਰਾਉਣ, ਕੋਈ ਵੀ ਆਵੇ ਬੇਨਤੀ ਕਰਨ ਕਰਾਉਣ, ਉਹ ਸਭ ਦੇ ਲਈ ਬੜਾ ਵੱਡਾ ਰੁਤਬਾ ਹੈ। ਆਓ ਹੁਣ ਭਗਤਾਂ ਦੇ ਜੋ ਬੋਲ ਨੇ, ਰੱਬ ਦੇ ਪਿਆਰਿਆਂ ਦੇ ਜੋ ਦਾਤ ਉਹਨਾਂ ਨੇ ਵਾਹਿਗੁਰੂ ਤੋਂ ਮੰਗੀ, ਉਹ ਉਹਨਾਂ ਨੂੰ ਮਿਲੀ ਅਤੇ ਉਹ ਰਹਿਣੀ ਹੈ, ਭਾਵੇਂ ਲੋਕ ਜੋ ਮਰਜ਼ੀ ਕਹਿੰਦੇ ਰਹਿਣ। ਜਿਹਨੇ ਭਗਤੀ ਮੰਗੀ ਹੈ, ਭਗਤ ਪਿਆਰ ਮੰਗਿਆ ਪਿਆਰੇ ਦਾ, ਉਹਨਾਂ ਦੀ ਝੋਲੀ 'ਚ ਪਿਆ, ਉਹ ਕੋਈ ਕੱਢ ਨਹੀਂ ਸਕਦਾ। ਹਾਂ, ਸਤਿਕਾਰ ਯੋਗ ਨੇ ਕਿਸੇ ਭਗਤ ਨੂੰ ਸਤਿਗੁਰੂ ਕਹਿਣਾ, ਮਹਾਰਾਜ ਜੀ ਕਹਿਣਾ, ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ, ਕਿਉਂਕਿ ਸਤਿਗੁਰੂ ਤੋਂ ਬਾਹਰ ਨਹੀਂ। ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ, ਉਹ ਗੱਲ ਵੱਖਰੀ ਹੈ। ਆਦਮ ਲਈ ਮਹਾਰਾਜ ਜੀ ਜੋ ਮਰਜ਼ੀ, ਜਦੋਂ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਿੱਧਾ ਜਿਹਾ ਸ਼ਬਦ ਕਹਿੰਦੇ ਹਾਂ ਮਹਾਰਾਜ ਜੀ, ਸਾਡੇ ਮਹਾਰਾਜ ਜੀ ਹੈ। ਹੁਣ ਉਹ 'ਚੋਂ ਕਿਹੜਾ ਭਗਤ ਬਾਹਰ ਹੁੰਦੇ ਆ, ਰੱਬ ਦੇ ਪਿਆਰੇ ਕਿਹੜਾ ਬਾਹਰ ਹੁੰਦੇ ਆ, ਮਹਾਰਾਜ ਜੀ ਦੇ ਵਿੱਚ ਹੀ ਹੁੰਦੇ ਆ, ਮਹਾਰਾਜ ਜੀ ਦਾ ਸਰੂਪ ਹੀ ਨਹੀਂ। ਹਾਂ, ਇੰਨਾ ਕੁਛ ਪਹਿਲਾਂ ਤਾਂ ਦੱਸਿਆ ਵੀ ਉਹਨਾਂ ਦੀ ਸਪੈਸ਼ਲ ਮੰਗ ਹੈ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ, ਤਾਂ ਉਹਨਾਂ ਨੂੰ ਬਾਣੀ ਦੇ ਵਿੱਚ ਭਗਤ ਕਿਹਾ। ਸੂਹੀ ਬਚਨ ਕਰਦੇ ਮਹਾਰਾਜ ਜੀ, ਜੋ ਦਿਨ ਆਵ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਤਿਰ ਨਾਹੀ। ਜੋ ਦਿਨ ਆਇਆ ਸਰੀਰ 'ਤੇ ਉਹ ਚਲਾ ਜਾਏਗਾ, ਕੱਲ੍ਹ ਚਲਾ ਗਿਆ, ਅੱਜ ਵੀ ਚਲੇ ਜਾਣਾ, ਔਰ ਇੱਕ ਦਿਨ ਇਸ ਸਰੀਰ 'ਚੋਂ ਛੱਡ ਕੇ ਕੂਚ ਕਰ ਜਾਣਾ ਪਏ, ਸਰੀਰ ਨੂੰ ਛੱਡ ਕੇ। ਸੰਗ ਚਲਤ ਹੈ ਹਮ ਵੀ ਚੱਲਣਾ, ਸਾਡੇ ਨਾਲ ਦੇ ਜਾ ਰਹੇ ਹੈ, ਕਿੰਨਿਆਂ ਦੇ ਫਿਊਨਲ ਦੇਖਦੇ ਹਾਂ, ਆਪਣਾ ਵੀ ਆ ਜਾਣਾ ਇੱਕ ਦਿਨ। ਮਹਾਰਾਜ ਕਹਿੰਦੇ ਦੂਰ ਗਵਨ ਸਿਰੇ ਉੱਪਰ ਮਰਨਾ, ਰਸਤਾ ਬੜਾ ਲੰਬਾ ਹੈ, ਮੌਤ ਸਿਰ ਦੇ ਉੱਤੇ ਹੀ ਹੈ। ਆਖੋ ਸਤਨਾਮ, ਕੀ ਪਤਾ ਉਹਨੇ ਕਦੋਂ ਦਬੋਚ ਲੈਣਾ, ਕਦੋਂ ਫੜ ਲੈਣਾ ਆ ਕੇ। ਕਿਆ ਤੂੰ ਸੋਇਆ ਜਾਗ ਕੇ ਅੰਨਾ, ਕਹਿੰਦੇ ਕੀ ਸੋਇਆ, ਫਜ਼ੂਲ ਦੀਆਂ ਗੱਲਾਂ ਦੇ ਵਿੱਚ ਕਿਉਂ ਫਸਿਆ, ਕਿਉਂ ਸੁੱਤਾ ਪਿਆ, ਕਿਉਂ ਤੇਰੀ ਜਾਗ ਨਹੀਂ ਖੁੱਲਦੀ। ਜਾਗ ਆਣਿਆ ਨਾ ਸਮਝ ਲੋਕਾਂ, ਤੈਂ ਜੀਵਨ ਜਗ ਸੱਚ ਕਰ ਜਾਂਦਾ, ਤੂੰ ਇਹ ਜੀਵਨ ਨੂੰ ਸੱਚ ਕਰਕੇ ਜਾਣ ਲਿਆ ਵੀ ਤੂੰ ਸਦਾ ਬੈਠੇ ਰਹਿਣਾ ਇੱਥੇ। ਥੋੜ੍ਹਾ ਜਿਹਾ ਟਾਈਮ, ਥੋੜ੍ਹੇ ਜਿਹੇ ਪਲ ਮਿਲੇ ਆ, ਸਾਰੇ ਇੱਥੇ ਸੈਟਲ ਹੋਣ 'ਤੇ ਨਾ ਲਾ ਦੀ, ਕਿਤੇ ਬਾਅਦ 'ਚ ਦੇਖੇ ਵੀ। ਕਹਿੰਦੇ ਜੋ ਘਰ ਛੱਡ ਵਿਝਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ ਹੈ। ਜਿਹੜਾ ਛੱਡ ਕੇ ਚਲੇ ਜਾਣਾ ਉਹਨੂੰ ਬਣਾਉਣ 'ਤੇ ਸਾਰੀ ਐਨਰਜੀ ਲਾਤੀ, ਜਿੱਥੇ ਜਾ ਕੇ ਪੱਕੇ ਰਹਿਣਾ ਸੀ ਉੱਥੇ ਲਈ ਛੱਡਿਆ ਹੀ ਕੁਛ ਨਹੀਂ। ਰਹਾ ਵਿਸ਼ਰਾਮ ਦੇ ਕੇ ਬਚਨ ਕਰਦੇ ਨੇ, ਜਿਨ ਜੀਓ ਦੀਆ ਸੋ ਰਿਜਕ ਅਮਰਾਵੈ, ਸਭ ਘੱਟ ਭੀਤਰ ਹਾਰ ਚਲਾਵੈ। ਜਿਹਨੇ ਵਾਹਿਗੁਰੂ ਨੇ ਇਸ ਸਰੀਰ 'ਚ ਜੀਓ ਜੀਵ ਤੈਨੂੰ ਦਿੱਤਾ ਨਾ, ਜੀਵ ਪੁਣਾ ਜਾਂ ਜਨਮ ਦਿੱਤਾ, ਕਹਿੰਦੇ ਨੇ ਰੋਟੀ ਵੀ ਦਿੱਤੀ ਹੈ, ਬੱਚੇ ਦੇ ਜਨਮ ਤੋਂ ਪਹਿਲੇ ਬੱਚੇ ਦਾ ਰਿਜਕ ਤਿਆਰ ਹੋ ਜਾਂਦਾ। ਕਹਿੰਦੇ ਭਾਈ ਚਿੰਤਾ ਨਾ ਕਰਿਆ ਕਰ, ਐਵੇਂ ਉਹ ਸਾਰਿਆਂ ਦੇ ਵਿੱਚ ਬੈਠਾ, ਸਭ ਦੇ ਸਭ ਘੱਟ ਭੀਤਰ ਹਾਰਟ ਚਲਾਵੈ। ਹਾਰਟ ਜਿਹੜੀਆਂ ਟਿੰਡਾਂ ਵਾਲੇ ਖੂਹ ਹੁੰਦੇ ਨੇ ਨਾ, ਉਹਨੂੰ ਟਿੰਡ ਨੂੰ ਕਹਿੰਦੇ ਆ, ਅਤੇ ਇੱਕ ਟਿੰਡ ਭਰੀ ਇੱਕ ਖਾਲੀ ਹੋ ਗਈ, ਇੱਕ ਭਰੀ ਇੱਕ ਖਾਲੀ ਹੋ ਗਈ। ਕਹਿੰਦੇ ਉਹ ਥੱਲਿਓਂ ਭਰਦੀ ਹੈ ਅਤੇ ਉੱਪਰੋਂ ਉਹ ਖਾਲੀ ਹੋ ਜਾਂਦੀ ਹੈ ਜਾ ਕੇ।
ਇੱਦਾਂ ਕਹਿੰਦੇ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਉਹ ਵਾਹਿਗੁਰੂ ਕਿਸੇ ਨੂੰ ਭਰ ਰਿਹਾ, ਕਿਸੇ ਨੂੰ ਖਾਲੀ ਕਰ ਰਿਹਾ, ਕਿਸੇ ਦੀ ਪੰਪਿੰਗ ਕਰ ਰਿਹਾ, ਕਿਸੇ ਦੀ ਪੰਪਿੰਗ ਬੰਦ ਹੋ ਰਹੀ, ਹਾਰਟ ਦੀ, ਦਿਲ ਦੀ ਲਾ ਲਓ। ਵੈਸੇ ਇੱਥੇ ਹਾਰਟ ਸ਼ਬਦ ਇੰਗਲਿਸ਼ ਦਾ ਨਹੀਂ, ਇਸ ਭੁਲੇਖੇ 'ਚ ਨਹੀਂ ਰਹਿਣਾ। ਕਰ ਬੰਦਗੀ ਛਾਟ ਮੈਂ ਮੇਰਾ, ਹਿਰਦੈ ਨਾਮ ਸੰਹਾਰ ਸਵੇਰਾ। ਕਹਿੰਦੇ ਮੈਂ ਮੇਰਾ ਛੱਡ ਦੇ, ਬੰਦਿਆ ਬੰਦਗੀ ਕਰ, ਵਾਹਿਗੁਰੂ ਦਾ ਨਾਮ ਜਪ, ਧਿਆਨ ਧਰਿਆ ਕਰ, ਥੋੜ੍ਹਾ ਜਿਹਾ ਪਰਮਾਤਮਾ ਵੱਲ ਵੀ ਖਿਆਲ ਕਰਿਆ ਕਰ। ਜਨਮ ਸਿਰਾਨੋ ਪੰਥ ਨਾ ਸਵਾਰਾ, ਜ਼ਿੰਦਗੀ ਬੀਤਲੀ ਪਰ ਅੱਗੇ ਵਾਲਾ ਰਸਤਾ ਨਹੀਂ ਸਵਾਰਿਆ, ਸਾਂਝ ਪਰੀ ਰਹਿੰਦੇ ਸੰਧਿਆ ਦਾ। ਕਹਿੰਦੇ ਸੰਧਿਆ ਹੋ ਗਈ ਹੈ, ਚਾਰੇ ਪਾਸੇ ਹੁਣ ਹਨੇਰਾ ਹੀ ਹਨੇਰਾ ਦਿਖਦਾ, ਹੁਣ ਕੀ ਕਰੇ ਬੰਦਾ। ਕਹਿੰਦੇ ਜਦੋਂ ਜ਼ਿੰਦਗੀ ਬੀਤ ਜਾਂਦੀ ਹੈ, ਬੰਦਾ ਆਪਣੇ ਅੱਗੇ ਬਾਰੇ ਸੋਚਦਾ ਹੀ ਨਹੀਂ। ਜਿਵੇਂ ਪਿੰਡਾਂ 'ਚ ਜਾਂ ਕਿਸੇ ਦੇ ਘਰ ਅੱਗੇ ਮਾੜਾ ਜਿਹਾ ਮੀਂਹ ਪਵੇ, ਚਿੱਕੜ ਖੜ੍ਹ ਜਾਂਦਾ ਹੋਵੇ, ਰਸਤਾ ਸਾਫ਼ ਨਾ ਹੋਵੇ, ਕੱਚਾ ਨਾ ਹੋਵੇ, ਪੰਚਾਇਤ ਬਣਾ ਕੇ ਨਾ ਦਿੰਦੀ ਹੋਵੇ, ਉਹਨੂੰ ਲੋਕ ਕਹਿਣ ਲੱਗ ਪੈਂਦੇ ਆ ਹੱਟਾ ਕੱਟਾ ਹੈ, ਮਰ ਜਾ ਆਪ ਮਿੱਟੀ ਪਾ ਲੈ ਇੱਥੇ, ਆਪ ਇਹਨੂੰ ਸਾਫ਼ ਕਰ ਲਿਆ ਥੋੜ੍ਹਾ ਬਹੁਤਾ। ਲੰਘਣਾ ਤਾਂ ਤੈਹੀ ਹੁੰਦਾ ਨਾ ਆਖਿਰਕਾਰ। ਅਤੇ ਜੇ ਤਾਂ ਬੰਦਾ

ਦੇਖੀ ਜਾਂਦਾ ਹੈ। ਚਿੱਕੜ ਚੋਂ ਦੀ ਲੰਘੀ ਜਾਊਗਾ, ਡਿੱਗੀ ਜਾਊ, ਕੱਪੜੇ ਖਰਾਬ ਕਰੀ ਜਾਊ, ਪਰ ਰਸਤਾ ਨਹੀਂ ਸਵਾਰੂ ਆਪਣਾ। ਭਗਤ ਜੀ ਕਹਿੰਦੇ ਉਹ ਜ਼ਿੰਦਗੀ ਬੀਤ ਗਈ, ਤੇਰੇ ਘਰ ਦੇ ਅੱਗੇ ਚਿੱਕੜੇ ਚਿੱਕੜ ਹੈ, ਜੰਮਣ ਮਰਨ ਦਾ, ਦੁੱਖਾਂ ਦਾ, ਤਕਲੀਫਾਂ ਦਾ, ਇਹ ਰਸਤਾ ਸਵਾਰ ਲਿਆ ਆਪਣਾ, ਇਹ ਰਸਤੇ ਨੂੰ ਲੈ ਜਾ ਵਾਹਿਗੁਰੂ ਦੇ ਘਰ ਵੱਲ ਨੂੰ, ਸਵਾਰ ਕੇ ਸਾਫ ਕਰਕੇ ਚੰਗਾ ਰਹੇਗਾ, ਨਹੀਂ ਬੁਢੇਪਾ ਆ ਜਾਏਗਾ, ਜ਼ਿੰਦਗੀ ਦੀ ਸੰਧਿਆ ਆ ਜਾਏਗੀ, ਚਾਰੇ ਪਾਸੇ ਫਿਰ ਹਨੇਰਾ ਹੀ ਹਨੇਰਾ ਦਿਖਣਾ। ਫਿਰ ਜਦੋਂ ਸਰੀਰ ਕੰਮ ਨਾ ਕਰਿਆ, ਪਿੱਛੋਂ ਫਿਰ ਕੀ ਖੱਟੇਗਾ। ਰੂਧਾ ਕੰਠ ਸ਼ਬਦ ਨਹੀਂ ਉਚਰਿਆ, ਆਪ ਕਿਆ ਕਰਿਆ ਪੁਰਾਣੀ ਜਵਾਨ ਚੋਂ ਕੋਈ ਸ਼ਬਦ ਨਹੀਂ ਨਿਕਲਣਾ, ਫਿਰ ਵਾਹਿਗੁਰੂ ਵੀ ਸਹੀ ਨਹੀਂ ਕਹਿ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੈਸੇ ਤਾਂ ਅਸੀਂ ਸਾਡੇ ਅੱਧੇ ਪੰਜਾਬੀਆਂ ਨੂੰ ਵਾਹਿਗੁਰੂ ਨਹੀਂ ਕਹਿਣਾ, ਵਾਹਿਗੁਰੂ ਵਾਹਿਗੁਰੂ ਕੋਈ ਸ਼ਬਦ ਨਹੀਂ ਹੈ, ਵਾਹਿਗੁਰੂ ਕੋਈ ਸ਼ਬਦ ਨਹੀਂ ਹੈ, ਵਾਹਿਗੁਰੂ ਵਾਹੇ ਨਾਮ ਅਸ਼ਚਰਜ ਦਾ ਹੈ, ਗੁਰੂ ਨਾਮ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਲੈ ਜਾਣ ਵਾਲਾ। ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਐਸਾ ਹੈਰਾਨ ਕਰਨ ਵਾਲਾ ਹੈ ਵੀ ਅਗਿਆਨਤਾ ਦੇ ਹਨੇਰੇ ਚੋਂ ਕੱਢ ਕੇ ਬ੍ਰਹਮ ਗਿਆਨ ਦੇ ਪ੍ਰਕਾਸ਼ ਚ ਲੈ ਜਾਂਦਾ। ਇੱਕ ਛਿਨ ਬਾਅਦ ਬੰਦਾ ਅਗਿਆਨੀ ਹੁੰਦਾ ਹੈ, ਜਦੋਂ ਬ੍ਰਹਮ ਗਿਆਨ ਹੋ ਜਾਂਦਾ ਉਹਨੂੰ, ਉਸੇ ਸਮੇਂ ਚਾਨਣੀ ਚਾਨਣਾ ਹੋ ਜਾਂਦਾ, ਕਰੋੜਾਂ ਬ੍ਰਹਿਮੰਡਾਂ ਦੀ ਸੋਝੀ ਹੋ ਜਾਂਦੀ ਹੈ। ਕਹਿੰਦੇ ਇੱਕ ਛਿਨ ਚ ਐਡੀ ਦਾਤ ਦੇ ਦਿੰਦਾ, ਜਿਹੜਾ ਐਡੀ ਇੱਕ ਛਿਨ ਚ ਦਾਤ ਦੇਣ ਦੀ ਤਾਕਤ ਰੱਖਦਾ ਉਹਦਾ ਨਾਮ ਵਾਹਿਗੁਰੂ। ਇਹ ਵਾਹਿਗੁਰੂ ਸ਼ਬਦ ਦਾ ਅਰਥ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਸੌਖਾ ਜਿਹਾ ਛੋਟਾ ਜਿਹਾ ਅਰਥ ਨਹੀਂ ਹੈ ਵਾਹਿਗੁਰੂ ਸ਼ਬਦ ਦਾ। ਸੋ ਮਹਾਰਾਜ ਜੀ ਕਹਿੰਦੇ ਜਦੋਂ ਹਨੇਰਾ ਹੋ ਗਿਆ ਚਾਰੇ ਪਾਸੇ, ਜ਼ਿੰਦਗੀ 'ਚ ਕੁਛ ਨਾ ਦਿਖਿਆ, ਫਿਰ ਕੀ ਕਰੇਗਾ ਭਾਈ। ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤ ਸੁਨਾਹੀ ਦੁਨੀਆਂ ਫਨ ਖਾਨੇ। ਐ ਨਿਦਾਨ ਬੰਦਿਆ ਦੀਵਾਨਿਆ, ਮਾਇਆ ਦੇ ਆ ਕਮਲਿਆ, ਮਾਇਆ ਦੇ ਪਿੱਛੇ ਹੋਇਆ ਬੰਦਿਆ, ਕਿਉਂ ਨਹੀਂ ਰੱਬ ਨੂੰ ਚੇਤੇ ਕਰਦਾ, ਕਿਉਂ ਨਹੀਂ ਸਮਝਦਾ ਦੁਨੀਆਂ ਫਾਨੀ ਹੈ, ਇਸ ਖਤਮ ਹੋ ਜਾਣ ਵਾਲੀ ਹੈ। ਕਹਿੰਦੇ ਆ ਮੌਲਾ ਤੇਰੀ ਦੁਨੀਆਂ ਫਾਨੀ ਦੇਖੀ, ਹਰ ਚੀਜ਼ ਇਸ ਜਹਾਂ ਮੈਂ ਆਨੀ ਜਾਨੀ ਦੇਖੀ, ਜੋ ਆ ਕੇ ਨਾ ਜਾਏ ਵੋ ਬੁਢੇਪਾ ਦੇਖਾ, ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ। ਸੋ ਇਹ ਸੰਸਾਰ ਫਾਨੀ ਹੈ, ਜਿਹੜੀ ਜਵਾਨੀ ਚਲੀ ਗਈ ਮੁੜ ਕੇ ਨਹੀਂ ਆਉਂਦੀ, ਅਤੇ ਜਿਹੜਾ ਬੁਢੇਪਾ ਆ ਗਿਆ ਉਹ ਜਾਂਦਾ ਨਹੀਂ, ਕਿਉਂ ਨਹੀਂ ਜਾਂਦਾ, ਜਾਂਦਾ ਤਾਂ ਉਹ ਵੀ ਹੈ ਪਰ ਬੰਦੇ ਨੂੰ ਨਾਲ ਹੀ ਲੈ ਕੇ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੁਣ ਜਾਂ ਭੁੱਲਣ ਲਿਖੀ ਮਾਂ, ਮਹਾਰਾਜ ਸਾਹਿਬ ਜੀ ਮਿਹਰਾਮਤ ਕਰਨ, ਇਸ ਮਹੀਨੇ ਦੀ ਜੋ ਕਥਾ ਦੀ ਹਾਜ਼ਰੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਉਹ ਕੱਲ੍ਹ ਤੱਕ ਦੇ ਦੀਵਾਨਾਂ ਦੀ ਹਾਜ਼ਰੀ ਹੈ। ਕੱਲ੍ਹ ਸੰਧਿਆ ਦੇ ਦੀਵਾਨਾਂ 'ਚ ਸੰਪੂਰਨ ਮਹੀਨੇ ਦੀ ਕਥਾ ਦੀ ਸਮਾਪਤੀ ਹੋਏਗੀ। ਉਸ ਤੋਂ ਬਾਅਦ ਦੁਬਾਰੇ ਜਦੋਂ ਕਦੇ ਸਤਿਗੁਰਾਂ ਕਿਰਪਾ ਕੀਤੀ, ਸੰਗਤ ਦੇ ਦਰਸ਼ਨ ਕਰਾਂਗੇ, ਸਮੂਹ ਪ੍ਰਬੰਧਕਾਂ ਦਾ ਔਰ ਗੁਰੂ ਸਾਹਿਬ ਦੇ ਵਜ਼ੀਰਾਂ ਦਾ, ਆਪ ਸੰਗਤਾਂ ਦਾ ਸਭ ਧੰਨਵਾਦ ਹੈ। ਸਭੇ ਹੀ ਪਿਆਰ ਵਾਲੇ ਨੇ, ਅਦਬ ਵਾਲੇ ਨੇ, ਸਤਿਕਾਰ ਵਾਲੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਸਾਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆ

अंगीकार करे तेरा सब नागला सम्राट स्वामी।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਤਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮੱਤ ਉੱਚੀ, ਮੱਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਮ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜੂਰ ਉਦਾਸ ਬੇਨਤੀ ਹੈ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਪਠਾਨਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ, ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਪਰਿਵਾਰ ਵੱਲੋਂ, ਨਾਮ ਆਪ ਜੀ ਜਾਣਦੇ ਹੋ, ਆਪ ਜੀਆਂ ਨੇ ਨਵੀਂ ਗੱਡੀ ਬਖਸ਼ ਕੀਤੀ, ਆਪ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ। ਕਿਰਪਾ ਕਰਨੀ ਜੀ ਲਈ ਹੋਈ ਗੱਡੀ ਸੁਖਣੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਆਪਣੇ ਨਾਮ ਸਿਮਰ ਦੀਆਂ ਦਾਤਾਂ ਬਖਸ਼ਣੀਆਂ ਜੀ। ਆਪ ਜੀ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰਿਓ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਤਬੈ ਚਲਾਇਓ ਪੰਥ ਸਭ ਸਿੱਖਣ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਅੱਜ ਜੋ ਸ਼ਾਮ ਦੇ ਦੀਵਾਨ ਸਲਾਨਾ ਸਮਾਗਮ ਖੰਡ ਕੀਰਤਨ ਜਥੇ ਵੱਲੋਂ ਰਹਿਣ ਸਭਾ ਕੀਰਤਨ ਗੁਰੂ ਘਰ ਵਿਖੇ ਹੋਣੇ ਹਨ, ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਹੁਣ ਜੋ ਚਾਰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਕੱਲ੍ਹ ਤੋਂ ਆਰੰਭ ਹਨ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ, ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਗੁਰਤਗਦੀ ਦੀ ਮੀਰੀ ਪੀਰੀ ਦੀ ਸੁਣਾਉਂਦਿਆਂ ਹੋਇਆਂ, ਸੋ ਉਹਨਾਂ ਦੇ ਮਾਧੀ ਅਰਦਾਸ ਹੋਵੇਗੀ ਜੀ। ਜਿਨ੍ਹਾਂ ਸੰਗਤਾਂ ਵੱਲੋਂ ਪਾਠਾਂ ਦੀ ਸੇਵਾ ਲਈ ਹੈ ਉਹ ਗੁਰੂ ਘਰ ਵਿਖੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਤ ਜਨਾ ਸਿਉ ਸੰਗ ਪਾਈਏ ਵੱਡੇ ਪੁੰਨ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨ ਮਾਇਆ ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨ ਭਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਪੈ ਦਿਆਲ ਨਾ ਵਿਆਪੇ ਮਾਇਆ ਕੋਟ ਅਗਾ ਗੈ ਨਾਸ ਹਰ ਇੱਕ ਧਿਆਇਆ ਨਿਰਮਲ ਪਹਿ ਸਰੀਰ ਜਨ ਧੂਰੀ ਨਾਇਆ ਮਨ ਤਨ ਪਹਿ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਕ ਕੁਲ ਸਬਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਤ ਉਦਾਹਰਣ ਹੈ ਪਉਜਲ ਬਿਖਮਸ ਗਾਹ ਗੁਰ ਬੋਏ ਥੈ ਤਾਰੀਅਮ ਨਾਨਕ ਪੂਰ ਕਰਾਮ ਸਤਿਗੁਰ ਚਰਣੇ ਲੱਗਿਆ ਪੌੜੀ ਧਨ ਧਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੈ ਤਾਂ ਆਪ ਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋ ਉੱਚ ਥਪੇ ਕਾਟ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟਾਂਤੇ ਕੋ ਸੁਨਿਆਂਤੇ ਕੋ ਵਰਤਾਂਤੇ ਕੋ ਨਰ ਹਰੈ ਨਾਮ ਦਾਨ ਜਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੈ ਹਿਕ ਸੇਵੀ ਹਿਕ ਸੰਮਲਾ ਹਰਿ ਇੱਕ ਸਪੈ ਅਰਦਾਸ ਨਾ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾ ਕਿਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲਿਹੋ ਆਵਣ ਜਾਣਾ ਹੁਕਮ ਸਭ ਨਿਚਲ ਤੁਧ ਥੇਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ ਜੈ ਸ੍ਰੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹੱਥ ਬਿਕਾਨੋ ਰਹਾਓ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੋ ਤਦ ਦੁੱਖ ਕੀ ਰਾਸੀ ਅਜੋ ਨਾ ਪਤਾਏ ਨਿਗਮ ਭੈ ਸਾਖੀ ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਸ ਭਗ ਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਵੱਡੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾ ਕੀ ਲੀਜੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁ ਨ ਭਾਵ ਜਲ ਫੇਰਾ ਰਹਾਓ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦਿਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੇ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਤਿੰਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮੁਹੱਲਾ ਪੰਜਵਾਂ ਘਰ ਪਹਿਲਾ ਦੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਨੇ ਅਵਰ ਨ ਕਾਹੂ ਜਾਨੀ ਬੇਪਰਵਾ ਸਦਾ ਰੰਗ ਹਰ ਕੈ ਜਾ ਕੋ ਪਾਖ ਸਵਾਮੀ ਰਹਾਓ ਊਚ ਸਮਾਨਾ ਠਾਕਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਹ ਚ ਰਹੇ ਰੰਗ ਗਿਆਨੀ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮੁਹੱਲਾ ਪੰਜਵਾ ਹਰ ਬਿਸਰਤ ਸਦਾ ਖਵਾਰੀ
ताको धोखा कहा ब्यापै जाको ओट तुहारी रहाओ बिन सिमरना जो जीवन बलना सर्प जैसे अर जारी नव खंडन को राज कमावै अंत चले गोहारी गुण निधान गुण तिन ही गाए जाको कृपा धारी सो सुखिया धन उस जन्मा नानक तिस बलहारी टोडी मोहल्ला पांजवा घर दूजा चौप दे एक ओंकार सतगुर प्रसाद तायो रे मन दे दिस तायो माया मगन स्वाद लोभ मोहयो तिन प्रभ आप भुलायो रहाओ हर कथा हर जस साध संगत स्यो एक मोहत न एह मन लायो बिग स्यो पेख रंग कसुंभ को पर ग्रह जो हन जायो चरण कमल स्यो भाओ ना कीनो नै सत पुरख मनायो तावत को तावे बोपहती जो तेली बल्द भरमायो नाम दान इसनान ना कियो एक निमख न कीरत गायो नाना झूठ लाए मन तोखियो नै बूझियो अपनायो पर उपकार ना कबहू किए नि सतगुर सेवते आयो पंच दूत रच संगत गोहट मतवारो मद मायो करो बेनती साध संगत हर भगत वचल सुन आयो नानक भाग परियो हर पाछ राख लाज अपनायो टोडी मोहल्ला पांजवा मनख बिन बूझे बिरथा आया अनक साज सिंगार बो करता जो मृतक ओढाया रहाओ ताए ताए कृपन शर्म कीनो एकत्र करी है माया दान पुनने संतन सेवा कित ही काज न आया कर अभरण सवारी सेजा कामन थाट बनाया संग न पायो अपने भरते पीख पीख दुख पाया सारो दिन समजूरी करता तो मूसले छराया खेद पयो बेगारी न्याई कर के काम न आया भयो अनुग्रो जाको प्रभ को तसेर दे नाम वसाया साध संगत कै पाछे परियो जन नानक हर रस पाया टोडी मोहल्ला पांजवा कृपा निद बसो हृदय हर नीत तैसी बुद्ध करो परगासा लागे प्रभ संग प्रीत रहाओ दास तुम्हारे की पावो तूरा मातक ले लावो महापतत ते होत पनीता हर कीर्तन गुन गावो आग्या तुमरी मीठी लागो कियो तुहारो पावो जो तू दे तही ए त्रिपता आनन कतहु तहावो सद ही निकट जानो प्रभ स्वामी सगल रेण होय रही है साधु संगत होय परापत ता प्रभ अपना लही है सदा सदा हम छोरे तुमरे तू प्रभ हमरो मीरा नानक बारक तुम मात पिता मुख नाम तुम्हारो खीरा टोडी मोहल्ला पांजवा घर दूजा दोप दे एक ओंकार सतगुर प्रसाद ठाकर दान मांगो दान ठाकर नाम अवर कछु मेरे संग ना चाले मिले कृपा गुण गाम मांगो दान ठाकर नाम अवर कछु मेरे संग ना चाले मिले कृपा गुण गाम रहाओ राजमाल अनेक भोग रस सगल तरवर की शाम ताए ताए बो बिद को थावे सगल निरार्थ काम बिन गोविंद अवर जे चाहो दिसे सगल बात है खाम कहो नानक संत रेन मांगो मेरो मन पावे बिसराम टोडी मोहल्ला पांजवा प्रभ जी को ना मने साधार जी प्राण सुख इस मन को बर्तन एह हमारे रहाओ

ਪਹਿਲਾ ਚੌਥਾ ਜਪ ਮਨ ਹਰਿ ਹਰਿ ਨਾਮ ਨਿਤਿਆਏ ਜੋ ਇੱਛੈ ਸੋਈ ਫਲ ਪਾਵੈ ਫਿਰ ਦੁਖ ਨ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰਿ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਵ ਕਲ ਪੂਰਾ ਕਦ ਕੀਮਤ ਕਹੀ ਨਾ ਜਾਏ ਨਾਨਕ ਸੁਣ ਤੁਮਾਰੀ ਹਰ ਜਿਉ ਭਾਵੈ ਤਿਵੈ ਛੁਡਾਏ ਰਾਗ ਬੈ ਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਹੈ।

ਨਾਮ ਦਿਵਾਇਓ ਸਰਬ ਸੁਖਰਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਤੇਰਾ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸਹਿ ਭੰਗ ਗੁਰ ਪ੍ਰਸਾਦ ਯਕ ਅਰਧ ਗੁਪਤਮ ਪੇਸਤੋ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਦ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕ ਦਿਲ ਤਹਿਕੀਕ ਦਿਲਦਾਨੀ ਮਮ ਸਰ ਮੋਇ ਅਜ਼ਰਾਇਲ ਗ੍ਰਿਫਤ ਦਿਲਹੇ ਚ ਨਾ ਦਾਨੀ ਰਾਓ ਜਨ ਪਿਸਰ ਪਦਰ ਬਰਾ ਬਿਰਾਦਰਾ ਕਸ ਨੇਸ ਦਾ ਸੰਗੀਰ ਆਖਿਰ ਬੇਅਫਤਮ ਕਸ ਨਾ ਦਾਰਦ ਚੂੰ ਸਬਦ ਤਕ ਵੀਰ ਸਭ ਰੋਜ ਗਸਤਮ ਦਰ ਹਵਾ ਕਰਦੇ ਬਦੀ ਖਿਆਲ ਗਾਹੇ ਨਾਨਕੀ ਕਰ ਕਰਦਮ ਮਮੀ ਈਚ ਨੀ ਅਹਵਾਲ ਬਦ ਬਖਤ ਹਮ ਚੂ

ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਚੀਤ।

ਆਏ। ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ, ਤਿੰਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾ ਕਹਿ ਹੋ ਸਤ ਕੁਰਬਾਨੇ ਜਾਓ, ਰਾਉ ਕਾਇਆ ਰੰਗਨ ਜੇਥੀਏ ਪਿਆਰੇ ਪਾਈਏ ਰਾਉ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਚੜੇ ਪਿਆਰੇ ਕੰਤਨਾ ਕੇ ਪਾਸ ਤੂੜ ਤਿਨਾ ਕੀ ਦੇ ਮਿਲਾ ਜੀ ਕਉ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ

ਮਣ ਏ ਆਣੀ ਜਾਇ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੁ ਪਾਈਏ ਜੋ ਕਿਛ ਕਰੈ ਸੁਭਰਲਾ ਕਰਮਾਨੀਏ ਹਿਕਮਤ ਹੁਕਮ ਚੁਕਾਈਏ ਜਾਂ ਕਹਿ ਪ੍ਰੇਮ ਪਦਾਰਥ ਪਾਈਏ ਤੋ ਚਰਣੀ ਚਿਤ ਲਾਈਏ ਸੋ ਕਹਿ ਸੋ ਕੀ ਦੇ ਤਨ ਮਨੋ ਜੀ ਦੇ ਅਸਾ ਪਰਮਨ ਲਾਈਏ ਏਵ ਕਹਿ ਸੁਹਾਗਣੀ ਭੈਣੇ ਨਿਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ ਸੋ ਨਜ਼ਰ ਕਰ ਦੇਖੇ ਸੋ ਦਿਨ ਲੇਖੇ ਕੰਮ ਨੁਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨੀ ਸਾ ਸੁਹਾਈ ਐਸੇ ਰੰਗ ਰਾਤੀ ਸਹਿਕੀ ਮਾਤੀ ਐਨ ਪਾਏ ਸੁਮਾਣੀ ਸੁੰਦਰ ਸਾਏ ਸਰੂਪ ਚਖਣ ਕਹੀ ਆਏ ਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਮੈਂ ਲਾ ਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਮੈਂ ਲਾ ਲੋ ਸਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਮੈਂ ਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਰ ਪੜਾ ਸੈਤਾਨ ਮੈਂ ਲਾ ਲੋ ਮੁਸਲਮਾਨੀ ਆਪਣੇ ਕਤੇ ਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾ ਲੋ ਜਾ ਸੁਨਾਤੀ ਹੋ ਰਿੰਦ ਵਾਣੀ ਏ ਪੀ ਲੈ ਲੇਖੈ ਲਾਏ ਵੇ ਲਾ ਲੋ ਖੂਨ ਕੈ ਸੋਹ ਲੈ ਗਾ ਵੀ ਹੈ ਨਾਨਕ ਰਤ ਕਾ ਕੰਗੂ ਪਾਏ ਵੇ ਲਾ ਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੁਤ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕੜੁਕ ਹੋ ਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਮਨ ਅਠੱਤਰੇ ਜਾਨ ਸਤਾਨਵੇਂ ਹੋਰ ਪੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕੀ ਆਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸ ਮਾਂ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚ ਅਖੇਲ ਸਭ ਹਰ ਧਨੀ ਸਲਾਹਿਓ ਸੱਚ ਸਭ ਉੱਪਰ ਹਰ ਧਨੀ ਜਿਸ ਨਾਹੀ ਕੋਏ ਸਰੀਕ ਕਿਸ ਲਿਖਾ ਹੋ ਗਨੀ ਰਾਉ ਪੌਣ ਪਾਣੀ ਧਰਤੀ ਆਕਾਸ ਕਰਮ ਮੰਦਰ ਹਰ ਬਣੀ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤ ਨਿਹ ਫਲ ਕਰਮ ਕਮਾਵੇ ਬਫਾਵੇ ਦੁਰਮਤੀ ਆ ਜਬ ਆਣੇ ਵਲ ਵੰਚ ਕਰ ਝੂਠ ਤਬ ਜਾਣੇ ਜਗ ਜਿੱਤਿਆ ਐਸਾ ਬਾਜੀ ਸਹਿਸਾ ਨ ਚੇਤੇ ਹਰਨਾਮਾ ਖਿਨ ਮੈਂ ਬਿਨ ਸਹਿ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਾਹੋ ਸਾ ਵੇਲਾ ਚਿਤ ਨ ਆਵੇ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਿਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਹੈ ਖਾਕ ਨੂਰ ਕਰਦੰ ਆਲਮ ਦੁਨੀਆ ਏ ਅਸਮਾਨ ਜਿਵੇਂ ਦਰਖਤ ਆਪੈ ਜਾਇ ਸੁਖਦਾਏ ਬੰਦੇ ਚਸ਼ਮ ਦੀ ਦੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹੋ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੁਰਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਦਾਏ ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾਏ

0: ਨਾਨਕ ਬੋਝਿਆ ਸਦਾ ਏਕ ਗਾਉ ਤਿਲੰਗ ਮਹੱਲਾ ਪੰਜਵਾਂ
1: ਦੀਦਨਿੰਦਦਾਰ ਸਾਹਿਬ ਕਛੁ ਨਹੀਂ ਸਕਾ ਮੋਲ ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਤੋਲ ਦਸਤਗੀਰੀ ਦੇਹੇ ਦਿਲਾਵਰ ਤੂੰ ਹੀ ਇੱਕ ਕਰਤਾਰੀ ਕੁਦਰਤੇ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕਿਉਂ ਕਾਰੀ ਸਤਿਗੁਰ ਪ੍ਰਸ਼ਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀ ਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਈਸਾ ਪਿਆਰੇ ਕਾ ਰਾਈਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ ਸਾ ਪੁਛੇ ਰੇ ਤਾਣੀ ਸਾ ਪਛੋ ਰੇ ਤਾਣੀ ਹੱਥ ਪਛੋੜੇ ਸਿਰ ਤਣੀ ਜਬ ਰਹਿਣ ਵਿਹਾਣੀ ਪਛੋ ਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀ ਐ ਕਬ ਆਵੈਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵਿਧਵੀ ਇਹ ਸੇ ਗੁਣ ਮੁਝੇ ਨਾ ਆਵਣੀ ਕਹਿ ਜੀ ਦੋਸਤਰ ਜਿੰਨੀ ਸਖੀ ਸਹੁ ਰਾਵਿਆ ਤਿੰਨ ਪੁੱਛੋਗੀ ਜਾਈ ਪਾਈ ਲਾਗਿਓ ਬੇਨੰਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹਿਆ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮਿਲ ਨਾ ਹੋਈ ਤਾਤ ਮਿਲੇ ਫੁਣ ਧਾਤ ਕੋ ਲਿਵ ਲਵੇ ਕਿਉਂ ਧਾਵੀ ਗੁਰ ਪ੍ਰਸ਼ਾਦੀ ਜਾਣੀਆ ਤੋ ਅਨਪਉ ਪਾਵੇ ਪਾਨਾ ਵਾੜੀ ਹੋਏ ਘਰ ਖਰੇ ਸਾਰ ਨਾ ਜਾਣੇ ਰਸੀਆ ਹੋਵੇ ਮੁਸਕਾ ਤਬ ਫੂਲ ਪਛਾਣੇ ਅਪਿਓ ਪੀਵੇ ਜੋ ਨਾਨਕਾ ਪਰਮ ਭਰਮ ਸਮਾਵੀ ਸਹਿਜੇ ਸਹਿਜੇ ਮਿਲ ਰਹੇ ਅਮਰਾਪਦ ਪਾਵੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋਬਲ ਜਾਈਆਂ ਆਏ ਮਿਲ ਗੁਰਸਿੱਖੇ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਰਹੋ ਹਰ ਕੇ ਗੁਣਸਾਰੀ ਭਾਵਦੇ ਸੇ ਗੁਰੂ ਤੇ ਪਾਈ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਕੁੰਮ ਕੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਸੇ ਜਨ ਪਰਵਾਨਾ ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰੀ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੀ ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੇ ਜਿਨ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੀ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁਮ ਜਾਇਆ ਓਏ ਆਪ ਛੁਟੇ ਪਰਿਵਾਰ ਸਿਉਂ ਸਭ ਜਗਤ ਛਡਾਇਆ ਗੁਰੇ ਪਿਆਰੇ ਹਰ ਸੇਵਿਆ ਗੁਰ ਧਨ ਗੁਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰ ਸੇਮ ਦੇ ਸੇ ਪੁੰਨ ਪਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀਆਂ ਸਹੇਲੀਆਂ ਸੇ ਆਪ ਹਰ ਭਾਈਆਂ ਹਾਰੀ ਦਰਗਾਹ ਪਹਿਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਸਦਾ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਤੁਰ ਕੋਲ ਕੋਲ ਪੀਜੇ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਉਰ ਧਾਰੀ ਤਿਨ ਜਮ ਨੇਰ ਨਾ ਆਵੀ ਗੁਰਸਿੱਖ ਗੁਰ ਪਿਆਰੀ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਨੇ ਗੁਰ ਸਤਿਗੁਰੂ ਦਾਤਾ ਆਖੀਆ ਤੁਸ ਕਰੇ ਪਸਾਓ ਹਉ ਗੁਰ ਵਿਟਹੁ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਤਨ ਗੁਰੂ ਸਭਾ ਸਹਿ ਹਰਿ ਦੇ ਸਨੇਹਾ ਓਏ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਨ ਸਿੱਖਾਂ ਗੁਰ ਮੰਨਿਆ ਤਿਨਾ ਭੁਗ ਸਭ ਜਾਵੀ ਹਰ ਕਾ ਮਾਰਗ ਆਖੀਐ ਕਉ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਘਰ ਚਲੈ ਜਾਈਐ ਜਿਨ ਗੁਰਮੁਖ ਹਰਿ ਅਰਾਧਿਆ ਸੇ ਸਾਵਟ ਦਾਣੇ ਹਉ ਸਤਿਗੁਰੁ ਕੋ ਸਦਵਾਰਿਆ ਗੁਰ ਬਚਨ ਸਮਾਣੇ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਦ ਭਾਵੀ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਤਲੰਗ ਮਹੱਲਾ ਨਾਵਾਂ ਕਾਫੀ ਇੱਕ ਓਂਕਾਰੀ ਸਤਿਗੁਰ ਪ੍ਰਚਾਦ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਣ ਛਿਣ ਔਧ ਬੇਹਤ ਹੈ ਫੂਟੇ ਕਟ ਜੋ ਪਾਣੀ ਰਹੋ ਹਰ ਗੁਣ ਕਾਹੇ ਨ ਗਾਵੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੇ ਨਹੀਂ ਮਰਨ ਪਛਾਣਾ ਅੱਜ ਹੋ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੀ ਕਹੋ ਨਾਨਕ ਤੈ ਭਜਨ ਤੇ ਨਿਰਪੈ ਪਦ ਪਾਵੇ ਤਲੰਗ ਮਹੱਲਾ ਨਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਾਂ ਗਾਫਲ ਸੋਇਆ ਜੋ ਤਨ ਉਪਜਿਓ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹੋ ਮਾਤ ਪਿਤਾ ਸੁਧ ਬੰਧ ਪਜਨ ਹਿਤ ਜਾਂਸਿਓ ਕੀ ਨਾ ਜਿਉ ਛੂਟਿਓ ਜਬ ਦੇਹ ਤੇ ਡਰ ਅਗਨ ਮੈਂ ਦੀਨਾ ਜੀਵਤ ਕੋ ਵਿਵਹਾਰ ਹੈ ਜਗ ਕੋ ਤੁਮ ਜਾਣੇ ਹੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਵਾਨਿਓ ਤਲਿੰਗ ਮਹੱਲਾ ਨਾਵਾਂ ਹਰ ਜਸ ਰੇ ਮਨਾ ਗਾਏ ਲੈ ਲੈ ਜੋ ਸੰਗੀ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਨ ਲੈ ਮੇਰੋ ਰਹੋ ਸੰਪਤ ਰਤਨ ਰਾਜ ਸਿਓ ਅਤਿ ਨਿਹੋ ਲਗਾਇਓ ਕਾਲ ਫਾਸ ਜਬ ਗੱਲ ਭਰੀ ਤਬ ਭਇਓ ਪਰਾਇਓ ਜਾਣ ਬੂਝ ਕੈ ਬਾਬਰੇ ਤੈ ਕਾਜ ਬਿਗਾਰਿਓ ਕਰਤ ਸੁਕਿਚਿਓ ਨਹੀਂ ਨਾ ਗਰਭ ਨਿਵਾਰਿਓ ਜੇ ਬਿਦ ਗੁਰ ਉਪਦੇਸਿਆ ਸੋ ਸੁਨਰੇ ਪਾਈ ਨਾਨਕ ਕਹਿਤ ਪਕਾਰ ਹੈ ਗਉ ਪ੍ਰਭ ਸਰਨਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਏਕ ਓਂਕਾਰੀ ਸਤਿਗੁਰੂ ਪ੍ਰਸਾਦ ਵੇਦ ਕਤੇਬ ਇਫ ਤਰਾ ਪਾਈ ਦਿਲ ਕਾ ਫਿਕਰ ਨਾ ਜਾਈ ਟੁਕ ਦਮ ਕਰਾਰੀ ਜਿਉ ਕਰ ਹਾਜ਼ਰ ਹਜੂਰ ਖਦਾਏ ਬੰਦੇ ਕੋਜ ਦਿਲ ਹਰ ਰੋਜ ਨੰਗ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆ ਸੇਰ ਮੇਲਾ ਦਸਤਗਿਰੀ ਨਾਹੇ ਰਹੋ ਦਰੋਗ ਪੜ ਪਰ ਖੁਸ਼ੀ ਹੋਈ ਬੇਖਬਰ ਬਾਦ ਬਕਾਹੀ ਹੱਕ ਸਾਚੀ ਖਲ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਹਾਨੇ ਲਹਿੰਗ ਦਰਿਆ ਗੁਸਲ ਕਰਦਨ ਬੂਦ ਕਾਰ ਫਕਰ ਦਾਇਮ ਲਾਏ ਚਸਮੇ ਤਹ ਜੈ ਤਹਾਂ ਮਯੂਦ ਅੱਲਾ ਪਾਕ ਪਾਕ ਹੈ ਸਕ ਕਰਿਓ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ ਨਾਮਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਦਾਰਾ ਰਹੋ ਕਰੀਮਾ ਰਹੀ ਮਾਲਾ ਤੂੰ ਗਣੀ ਹਾਜਰਾ ਹਜੂਰ ਦਰ ਪੇਸ ਤੂੰ ਮਣੀ ਦਰਿਆਉ ਤੂੰ ਦਹਿੰਦ ਤੂੰ ਬਸ਼ਿਆਰ ਤੂੰ ਤਣੀ ਦੇ ਲਿਹੇ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸਵਾਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਖੁਸ਼ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹੁ ਕੁਜਾ ਅਮਦ ਕੁਜਾ ਰਫਤੀ ਕੁਜਾ ਮੇ ਰਵੀ ਦਿਵਾਰਕਾ ਨਗਰੀ ਰਸ ਬਿਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਿਵਾਰਕਾ ਨਗਰੀ ਕਾਹੇ ਕੇ ਮੰਗੋਲ ਚੰਦੀ ਹਜ਼ਾਰੇ ਆਲਮ ਏਕਲ ਖਾਨਾ ਹਮ ਚੀਨੀ ਪਤਸ਼ਾਹ ਸਾਵਲੇ ਬਰਨਾ ਅਸਪਤੇ ਗਜਪਤੇ ਨਰ ਹੈ ਨਰੰਦੀ ਨਾਮੇ ਕੇ ਸਵਾਮੀ ਮੀਰ ਮਕੰਦ ਏਕ ਓਂਕਾਰੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਪਾਂਡਾ ਤੋਏ ਬੈਸ ਧੂਪ ਦੇਵੋ ਤੋ ਦੁਦੇਕੋ ਜਾਵੋ ਦੂਧ ਕਰਮ ਫੁਣ ਸੁਰਤ ਸਮਾਇਨ ਹੋਈ ਨਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹੋ। ਇਹ ਮਨੀਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੀ, ਰਸਨਾ ਨਾਮ ਜਪੋ ਤਬ ਮਥੀਆ ਇਨ ਮਦੇ ਅੰਮ੍ਰਿਤ ਪਾਵੋ। ਮਨ ਸੰਪੜ ਜਿਤ ਸਤ ਸਰ ਨਾਵਣ ਪਾਵਣ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੋ ਸੇਵੇ ਇਨ ਬਿਦ ਸਾਹਿਬ ਰਵਤ ਰਵੇ। ਕਹਿੰਦੇ ਕਹਿ ਕਹਿ ਕਹਿ ਜਾਵੇ ਤੁਮ ਸਾਰੇ ਅਵਰ ਨਾ ਕੋਈ, ਭਗਤ ਹੀ ਨਾਨਕ ਜਨ ਜੰਪੇ। ਹਉ ਸਲਾਹੀ ਸੱਚਾ ਸੋਈ, ਸੁਹੀ ਮਹੱਲਾ ਪਹਿਲਾ ਕਰ ਦੂਜਾ ਏਕਿਉਂ ਕਾਰੀ ਸਤਿਗੁਰ ਪ੍ਰਸ਼ਾਦ। ਅੰਤਰ ਵਸੇ ਨਾ ਬਾਹਰ ਜਾਏ, ਅੰਮ੍ਰਿਤ ਸੋਟ ਕਾਹੇ ਬਿਖਾਏ। ਐਸਾ ਗਿਆਨ ਜਪੋ ਮਨ ਮੇਰੇ ਹੋਵੋ, ਚਾਕਰੀ ਸਾਚੇ ਕਿਹੜੇ ਰਹੋ। ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬਾਂਧਿਆ ਸਭ ਜਗ ਭਵੈ। ਸੇਵਾ ਕਰੇ ਸੁ ਚਾਕਰ ਹੋਏ, ਜਲ ਥਲ ਮਹਿਲ ਰਵਿਆ ਰਵ ਰਹਿਆ ਸੋਈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪਰਮੰਤ ਨਾਨਕ ਤਾਰੀ ਸੋਏ। ਸੁਹੀ ਮਹੱਲਾ ਪਹਿਲਾ ਕਰ ਛੇਵਾਂ ਏਕਿਉਂ ਕਾਰੀ ਸਤਿਗੁਰ ਪ੍ਰਸ਼ਾਦ। ਉੱਜਲ ਕਿਹਾ ਚਿਲਕਣਾ ਘੋਟਮ ਕਲੜੀ ਮਸ, ਤੋਤਿਆਂ ਜੂਠਣਾ ਉਤਰੇ ਜੇ ਸੌ ਧੋਵਾਂ ਤਿਸ। ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਿਸਨ ਰਹੋ। ਕੋਠੇ ਮੰਡਪ ਮਾੜੀਆਂ ਪਾਸੋ ਚਿੱਤ ਵਿਆਹ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੰਘਣਿਆ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾਲ ਕਹਿਣ। ਸਿਮਲ ਰੁੱਖ ਸਰੀਰ ਮੈਂ ਮੈਂਜਰ ਦੇਖ ਭੁਲਨ, ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨਹਨ। ਅੰਦਲੇ ਪਾਰੇ ਉਠਾਇਆ ਡੋਗਰ ਵਾਟ, ਬਹੁਤ ਅੱਖੀ ਲੋੜੀ ਨਾ ਲਹਾਂ ਹਉ ਚੜ ਲੰਗਾ ਕਿਤ। ਚਾਕਰੀਆਂ ਚੰਗਿਆਈਆਂ ਅਵਨ ਸਿਆ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿਤ। ਸੁਹੀ ਮਹੱਲਾ ਪਹਿਲਾਂ ਜਪ ਤਬਕਾ ਬੰਦ ਬੇੜਲਾ, ਜਿਤ ਲੰਘੇ ਵਹੇਲਾ ਨਾ ਸਰਵ ਨਾ ਉਛਲੇ ਐਸਾ ਪੰਥ ਸੁਹੇਲਾ। ਤੇਰਾ ਏਕੋ ਨਾਮ ਮਜੀਠਰਾ, ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਹੋ। ਸਾਜਣ ਚਲੇ ਪਿਆਰਿਆ ਕਿਉਂ ਮੈਲਾ ਹੋਈ, ਜੇ ਗੁਣ ਹੋਵੇ ਗੰਠੜੀਆਂ ਮਿਲੇਗਾ ਸੋਏ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ ਆਵਣ ਗਾਉਣ ਨਿਵਾਰਿਆ ਹੈ ਸੱਚਾ ਸੋਏ। ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ। ਨਾਨਕ ਕਹੇ ਸਹੇਲੀ ਹੋ ਸਹੋ ਖੜਾ ਪਿਆਰਾ, ਹਮ ਸਹਿ ਕਿਹੜੀਆਂ ਦਾਸੀਆਂ ਸੱਚਾ ਖਸਮਾ ਮਾਰਾ। ਸੁਹੀ ਮਹੱਲਾ ਪਹਿਲਾਂ ਜਿਨ ਕੋ ਭਾਂਡੇ ਭਾਉ ਤਿਨਾ ਸਵਾਰ ਸੀ, ਸੁਖੀ ਕਰੇ ਪਸਾਉ ਦੁੱਖ ਵਿਸਾਰ ਸੀ। ਸਹਿਸਾ ਮੂਲੇ ਨਾਹੀ ਸਰ ਪਰ ਤਾਰ ਸੀ, ਇਤਨਾ ਮਿਲਿਆ ਗੁਰ ਆਈ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੇ ਦੀਖਿਆ। ਚਾਲੇ ਸਤਿਗੁਰੂ ਭਾਏ ਪਵੇ ਨਾ ਪੀਖਿਆ, ਜਾਂਕੂ ਮੈਲ ਹਜੂਰ ਦੂਜੇ ਨਿਵੇਂ ਕਿਸ, ਦਰ ਦਰਵਾਣੀ ਨਾਹੀ ਮੂਲੇ ਪੁੱਛ ਤਿਸ। ਛੂਟੇ ਤਾਂ ਕੇ ਬੋਲ ਸਾਹਿਬ ਨਦਰ ਜਿਸ, ਕਣੇ ਕੱਲੇ ਆਣੇ ਆਪ ਜਿਸ ਨਾਈ, ਦੂਜਾ ਮਤੇ ਕੋਈ ਟਹਾਉ ਸਾਰੇ ਸਾਜ ਜਾਣੇ ਸਭ ਸੋਈ। ਨੌ ਨਾਨਕ ਬਖਸ਼ੀਸ਼ ਨਦਰੀ ਕਰਮ ਹੋਈ। ਸੁਹੀ ਮਹੱਲਾ ਪਹਿਲਾ ਪਾਂਡਾ ਹੱਛਾ ਸੋਈ, ਜੋ ਤਿਸ ਭਾਵ ਸੀ ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਈ ਸੀ। ਗੁਰੂ ਦੁਆਰੇ ਹੋਏ ਸੋਜੇ ਪਾਏ ਸੀ, ਇਤ ਦੁਆਰੇ ਧੋਏ ਹੱਛਾ ਹੋਈ ਸੀ। ਮੈਲੇ ਹੱਛੇ ਕਾ ਵਿਚਾਰਿਆ ਵਰਤਾਏ ਸੀ, ਮਤ ਕੋ ਜਾਣੇ ਜਾਏ ਆਗੇ ਪਾਏ ਸੀ। ਜਿਹੇ ਕਰਮ ਕਮਾਏ ਤੇਹਾ ਹੋਈ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਚਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਈ ਸੀ ਮਾਨਸ ਕਿਆ ਵਿਚਾਰਾ ਤੇਹੂੰ ਲੋਕ ਸੁਣਾਈ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ, ਸੁਹੀ ਮਹੱਲਾ ਪਹਿਲਾਂ। ਜੋਗੇ ਹੋਵੇ ਜੋਗ ਵੈ, ਭੋਗੇ ਹੋਵੇ ਖਾਏ, ਤਪੀਆਂ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ। ਤੇਰਾ ਸੰਦਰਾ ਸੋਨੀ ਜੇ ਭਾਈ, ਜੇ ਕੋ ਬਹੇ ਅਲਾਏ। ਰਹਾਉ ਜੈਸੇ ਬੀਜੈ ਸੋ ਲੁਣੇ, ਜੋ ਖੱਟੇ ਸੋ ਖਾਏ, ਅੱਗੇ ਪੁੱਛ ਨਾ ਹੋਵੀ ਜੋ ਸਨ ਨਿਸ਼ਾਨੇ ਜਾਏ। तैसो जैसा काढ़िया जैसी कार कमाई जो दम चितना आवी सो दम बिरथा जाए ए तन बेची बै करी जे को ले बकाई नानक कम ना आवी जित तन नाही साचा ना सुही महला पहला कर सतमा एक ओंकारी सतगुर प्रचाद जोग ना खिंदा जोग ना डंडे जोग ना पसम चढ़ाइया जोग ना मुंदी मूंड मंडाइया जोग ना सिंगी वाइया अंजन मैं नरिंजन रहिया जोग जोग तेम पाइया गली जोग ना होई एक दिष्ट कर समसर जाने जोगी कहिया सोई राव जोग ना बाहर मड़ी मसानी जोग ना ताड़ी लाइया जोग ना देस दसंतर पव्या जोग ना तीर्थ नाइया अंजन मैं नरिंजन रहिया जोग जोग तेम पाइया सतगुरु भेटे तां सहसा तूटे तावत वर्ज रहाइया निज चरे सहज तुन लागे कर ही परचा पाइया अंजन मैं नरिंजन रहिया जोग जोग तेम पाइया नानक जीवतियां मर रहिया ऐसा जोग कमाइया वाजे बाजो सिंजी वाजे तौ निरपौ पद पाइया अंजन मैं नरिंजन रहिया जोग जोग त्यों पाइया सुही महला पहला कौन तरा जी कवन तुला तेरा कौन सराफ बलावा कौन गुरु कै पै दीखिया लेवा कै पै मूल करावा मेरे लाल जीओ तेरा अंत न जाना तू जल थल मई अल पर पुरलीना तू आपे सर्ब समाना रहो मन तरा जी चित तुला तेरी सेव सराफ कमावा कट ही पीतर सो सौ तोली इन बिद चित रहावा आपे कंडा तोल तरा जी आपे तोलनहारा आपे देखे आपे बुझे आपे है बनजारा अंदला नीच जात परदेसी खिने आवे तिल जावी ताकि संगत नान करेंदा क्यों कड़ मूड़ा पावी राग सुही महला चौथा कर पहला एक ओंकारी सतगुर प्रसाद मन राम नाम आराध्या गुर शब्द गुरु गुर के सब इच्छा मन तन पूरिया सब चूका डारी जम के मेरे मन गुण गावु राम नाम हर के गुर तुठे मन पर बोधया हर पिया रस गुटके रहो सत संगत उत्तम सतगुरु केरी गुण गावे हर प्रभ के हर कृपा तार मेलो सत संगत मन तो वो पग जन के राम नाम सब है राम नामा रसी गुरमत रस रस की हरे अमृत हरी जल पाया सब लाथी तिस तिस के हमरे जात पात गुर सतगुरु हम बेचू सिर गुर के जन नानक नाम परयो गुर चेला गुर राखो लाज जन की सुही महला चौथा हर हर नाम भजो परखोतम सब बिनसे दाल दलगा पाओ जन्म मरना मेटिया गुर शब्दी हर अस्तर सेव सुख समगा मेरे मन पज राम नाम अत पिरगा मैं मन तने अर्प तरियो गुर आगी सिर बेचियो लियो मुल मोहगा राओ नरपत राजे रंग रसमाने पिन नामे पकड़ खड़े सब कलगा धर्म राय सिर डंड लगाना फिर पछताने हथ फलगा हर राख राख जन किरम तुम्हारी सरनगत पुरख पति पलगा दर्शन संत देहो सुख पावी प्रभ लोचपुर जन तुमगा तुम समरत पुरख वडे प्रभ स्वामी मोको कीजे दान हर निमगा जन नानक नाम मिले सुख पावी हम नाम विटहू सद घुमका सुही महला चौथा हारी नामा हर रंज हर रंज मजीठा रंज गुर तुठे हरी रंगी चाड़िया फिर बौर ना हो भी पंज मेरे मन हरे राम नाम कर रंज गुर तुठे हर उपदेसिया हर भेटिया रहो सन संज रहो मुंदे यानी मन मुखी फिर आवन जाना अंज हर पब चितन आयु मन दूजा पौ सहलंज हम मैल परे दो चारियां हर राखो अंज अंगी अंज गुर अमृत सारे नवालिया सब लाथे किलविक पंज हर दीना दीन दयाल प्रभ सरनागत मेलो संज मिल संगत हर रंग पाया जन नानक मन तन रंजी सुही महला चौथा हर हर करे नित कपट कमावे हिरदा सुध ना होई अनदिन कर्म करे बहु तेरे सुपने सुख ना होई ज्ञानी गुरबिन भगत ना होई कोड़े रंग कदे ना चढ़े जे लोचे सब कोई रहो जब तब संजम वर्त करे पूजा मनमुख रोग न जाए अंतर रोग महा अभिमाना दूजे भाई खवाई बाहर पेक बहुत चितराई मनवा दया दिस्तावी होमैंग व्यापिया शब्द न चीनैंग फिर जूनी आवैंग नानक नदर करे सो बूझे जो जन नाम त्याई गुर प्रसादी एक बूझे एक समाहे समाई सुही महला चौथा कर दूजा एकेंकारी सतगुर प्रसाद गुरमत नगरी खोज खुजाई हर हर नाम पदार्थ पाई मेरे मन हर हरी शांत वसाई तिशना अग्न बुझे खिन अंतरे गुर मिलिया सब भुख जगवाई रहो हर गुण गावा जीवा मेरे माई सतगुर दयाल गुण नाम दृढ़ाई हऊ हर प्रभु प्यारा ढूंढ डंडाई सतसंगत मिल हर रस पाई तुर मस्तक लेख लिखे हर पाई गुरु नानक तूठा मेले हर पाई सुही महला चौथा हर कृपा करे मन हर रंग लाए गुरमुख हर हर नाम समाए हर रंग राता मन रंग माने सदा आनंद रहे दिन राती पूरे गुर कै शब्द समाने रहो हर रंग को लोचे सब कोई गुरमुख रंग चलूला होई मनमुख मुग्ध नारी कोरा होई जे स्यों लोचे रंग न होवे कोई नजर करे ता सतगुर पावे नानके हरस हर रंग समावे सुही महला चौथा जीवा हरस रहे अकाई गुरमुख पीवे सहज समाए हर अस जन चाखे जे भाई तो कत अनंत सद लभाई रहो गुरमतरा चाखे उरतारी हर अस राते रंग मरार मनमुख हर रंग रस चाखे न जाए होमे करे बहुती मिले सजाए नजर करे ता हरस पावी नानक हरस हर गुण गावी सुही महला चौथा कर छेवा एक ओंकारी सतगुर प्रसाद नीच जात हर जपत्या उत्तम पदवी पाहे पूछो बिदरदासी सुते कृष्ण उतरया कर जिस जाई हरि जी हर की अकत कथा सुनो जन पाई जित सहसा दुख भूख सब लै जाई रहो रविदास चमारु स्तत करे हरि कीरत निमके गाए पथित जाति उत्तम भया चार वर्ण पय पग आए नाम दि उपरित लगी हर सेती लोक शीपा कहे बलाए खतरे ब्राह्मण पीठ दे छोडे हर नाम देओ लिया मुख लाए जितने भगत हारी सेवका मुख अड़सठ तीर्थ तिन तिलक कढ़ाए जन नानक तिन को अनदिन परसे जे कृपा करे हर राय सुही महला चौथा तिने अंतर हर राध्या जिन को तुर लिखिया लिखत ललारा तिन की बखीली कोई क्या करे जिनका अंग करे मेरा हर करतारा हर हर त्याई मन मेरे मन त्याई हर जन्म जन्म के सब दुख निवारण हारा रहो तुर भगत जना को बख्शिया हरे अमृत भगत भंडारा मूर्ख होवे सो उनकी रीस करे तिस हलत पलत मोकारा से भगत से सेवका जिन हरे नाम प्यारा तिन की सेवा ते हर पाईया सिर निंदक के पवे छारा जिस कर बिरती सोई जाने जगत गुरु नानक पूछ करो बेचारा चौं पीढ़ी आज जुगाद बखीली किने ना पायो हर सेवक भाई निस्तारा सुही महला चौथा जिथे हर राधिया तिथे हर मित सहाई गुर किरपा ते हर मन वसै होरत बिद लया न जाई हर तन संचिया पाई जो हलत पलत हर हुई सखाई रहो सत संगति संग हर तन खटिया होर था ਹੋਰ ਨਾ ਪਾਈ ਹਰੀ ਤਨ ਕਿਤੇ ਨਾ ਪਾਈ। ਹਰ ਰਤਨੇ ਕਾ ਵਪਾਰੀ ਆ, ਹਰ ਰਤਨ ਤਨ ਵਿਹਾਜੀ, ਕੱਚੇ ਕੀ ਵਪਾਰੀ ਆ, ਵਾਕ ਹਰ ਤਨ ਲਿਆ ਨਾ ਜਾਈ। ਹਰ ਤਨ ਰਤਨ ਜਵੇਹਰ ਮਾਨਕੀ, ਹਰ ਤਨ ਨਾਲ ਅੰਮ੍ਰਿਤ ਵੇਲੀ, ਵਤੇ ਹਰ ਭਗਤੀ ਹਰ ਲਿਵਲਾਈ। ਹਰ ਤਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ, ਭਗਤੀ ਖਾਈ ਖਰਚ ਰਹੇ ਨਿਖੋਟੇ ਨਾਹੀ। ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆਈ। ਹਰ ਤਨ ਨਿਰਪਉ ਸਦਾ ਸਦਾ ਅਸਤਰ ਹੈ, ਸਾਚਾਈ ਹਰੀ ਧਨ ਅਗਨੀ ਤਸਕਰੇ ਪਾਣੀਆਂ, ਜਮਦੂਤ ਕਿਸੇ ਕਾ ਗਵਾਇਆ ਨਾ ਜਾਏ। ਹਰ ਤਨ ਕੋ ਚੱਕਾ ਨੇੜ ਨਾ ਆਵੀ, ਜਮ ਜਗਾਤੀ ਡੰਡ ਨਾ ਲਗਾਈ। ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ, ਤਿਨਾ ਇੱਕ ਵਿਖ ਨਾਲ ਨਾ ਜਾਈ। ਹਲਤੇ ਵਿੱਚ ਸਾਕਤ ਹੇਲੇ ਪਏ ਹੱਥੋਂ ਛੁੜਕ ਗਿਆ, ਆਗੇ ਹਲ ਪਲਤ ਸਾਕਤ ਹਰੀ ਦਰਗਾਹ ਢੋਈ ਨਾ ਪਾਈ। ਇਸ ਹਰੀ ਧਾਨੇ ਕਾ ਸਾਹ ਹਰ ਆਪ ਹੈ, ਸੰਤੋ ਜਿਸ ਨੂੰ ਦੇਹ ਸੋ ਹਰ ਤਨ ਲੱਦ ਚਲਾਈ। ਇਸ ਹਰ ਤਨੇ ਕਾ ਤੋਟਾਂ ਕਦੇ ਨਾ ਆਵੀ, ਜਨ ਨਾਨਕ ਹਰ ਸੋਜੀ ਪਾਈ। ਸੁਹੀ ਮਹੱਲਾ ਚੌਥਾ, ਜਿਸਨੂੰ ਹਰ ਸੁਪਰਸਨ ਹੋਈ, ਸੋ ਹਰ ਗੁਣਾ ਰਵੇ ਸੀ, ਭਗਤੀ ਸੋ ਪਰਵਾਨ, ਜਿਸਕੀ ਮਹਿਮਾ ਕਿਆ ਵਰਨਿਆ, ਜਿਸ ਕੈ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈ ਆ ਜੀਉ, ਲਾਏ ਸਤਿਗੁਰ ਨਾਲ ਧਿਆਨ ਰਹੋ। ਸੋ ਸਤਿਗੁਰੂ ਸਾਹਿਬ ਸੇਵਾ ਸਾਤੇ ਗੁਰੂ ਕੀ ਸਫਲ ਹੈ, ਜਿਸ ਤੇ ਪਾਈ ਹੈ ਪਰਮ ਨਿਦਾਨ, ਜੋ ਦੂਜੇ ਪਾਈ ਸਾਖਤ ਕਾਮਨਾ, ਅਰਥ ਦੁਰਗੰਧ ਸਰੇਵ ਦੇ, ਸੋ ਰੇਫਲ ਸਾਬਾ ਗਿਆਨ, ਜਿਸਨੂੰ ਪ੍ਰਤੀਤ ਹੋਵੇ ਤਿਸ ਕਾ ਗਾਵੇ ਆ ਥਾਂ ਪਵੇ, ਸੋ ਪਾਵੇ ਦਰਗਾਹ ਮਾਨ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗਮਾਨ। ਜੇਤਾ ਜੀ ਉਹ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜੇ ਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਨ। ਸੁਹੀ ਮਹੱਲਾ ਚੌਥਾ ਕਰ ਸਤਵਾਂ, ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੂ, ਤੂੰ ਠਾਕਰ ਉੱਚ ਭਗਵਾਨਾ। ਮੈਂ ਹਰ ਹਰੇ ਨਾਮ ਤਰ ਸੋਈ, ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ ਰਹੋ। ਮੈਂ ਤਾਣ ਦਿਬਾਨ ਤੂੰ ਮੇਰੇ ਸਵਾਮੀ, ਮੈਂ ਤੁਦੇ ਆਗੇ ਅਰਦਾਸ, ਮੈਂ ਹੋਰ ਥਾਉਂ ਨਾਹੀ ਜਿਸ ਪੈ ਕਰੂੰ ਬੇਨਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀਜੇ, ਬੱਕਰੀ ਸਿੰਘ ਇਕੱਤੇ ਥਾਂ ਰਾਖੇ, ਬੱਕਰੀ ਸਿੰਘ ਇਕਤਾ ਥਾਂ ਰਾਖੇ, ਮਨ ਹਰ ਜਪ ਭਰਮ ਪਉ ਦੂਰ ਕੀਜੇ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਨ ਦਿਵਾਈ, ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉ ਨਾਨਕ ਸਾਧ ਜਨਾ ਜਗਤਿਆਨ ਸਭ ਪੈਰੀ ਪਾਏ। ਸੁਹੀ ਮਹੱਲਾ ਚੌਥਾ, ਤੂੰ ਕਰਤਾ ਸਭ ਕਿਛੇ ਆਪੇ ਜਾਣੇ, ਕਿਆ ਤਦਪੈ ਆਖ ਸੁਣਾਈਐ, ਬੁਰਾ ਭਲਾ ਤੇ ਸਭ ਕਿਛ ਸੂਝੇ, ਜੇ ਹੱਕ ਕਰੇ ਤੇ ਹੱਕ ਉਹ ਪਾਈਐ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੇ, ਬੁਰਾ ਭਲਾ ਤੁਦ ਸਭ ਕਿਛ ਸੂਝੈ, ਤੁਦੇ ਪਾਵੇ ਤਿਵੇਂ ਬਜਾ ਬੁਲਾਵੇ ਰਹੋ। ਸਭ ਮੋਹ ਮਾਇਆ ਸਰੀਰ ਹਰ ਕੀ ਆ, ਵਿੱਚ ਦੇਹੀ ਮਾਨਕ ਭਗਤ ਕਰਾਈ, ਇੱਕ ਨਾ ਸਤਿਗੁਰ ਮੇਲ ਸੁਖ ਦੇਵੇ, ਇੱਕ ਮਨਮੁਖ ਧੰਦ ਪਟਾਈ। ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਦ ਸਭਨਾ ਸਿਰ ਲਿਖਿਆ ਲੇਖ, ਜੇ ਹਾ ਤੂੰ ਨਦਰ ਕਰੇ ਤੇ ਹਾ ਕੋ ਹੋਵੇ, ਬਿਨ ਨਦਰੇ ਨਾਹੀ ਕੋ ਪੇਖ, ਤੇਰੀ ਵਡਿਆਈ ਤੂੰ ਹੇ ਜਾਣੇ, ਸਭ ਤੁਦਨੋ ਨਿੱਤ ਤਿਆਈ, ਜਿਸ ਨੂੰ ਤੁਦ ਭਾਵੇ ਤਿਸ ਨੂੰ ਤੂੰ ਮੇਲੇ, ਜਨ ਨਾਨਕ ਸੋ ਥਾਂ ਪਾਈ। ਸੁਹੀ ਮਹੱਲਾ ਚੌਥਾ, ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ, ਤਿਨ ਪਵਿੱਤਰ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਅਰੋਗ ਪਏ, ਗੁਰ ਬਚਨੇ ਜਿਨ ਜਪਿਆ ਮੇਰਾ ਹਰ ਹਰਿ, ਤਿਨ ਕੇ ਹਉਮੈ ਰੋਗ ਗਏ ਰਹੋ। ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ, ਰੋਗੀ ਵਿੱਚ ਹਉਮੈ ਕਰ ਕਮਾਈ ਜਿਨ ਕੀਏ ਤਿਸੇ ਨਚੇ ਤੇ ਵਪਰੇ ਹਰ ਗੁਰਮੁਖ ਸੋਜੇ ਪਾਏ ਹਉਮੈ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸ਼ਾਦੀ ਕੋ ਵਿਰਲਾ ਸੂਟੀ ਤਿਸ ਜਨ ਕੋ ਹਉ ਬਲਹਾਰੀ ਜਿਨ ਸਿੱਟ ਸਾਜੀ ਸੋਈ ਹਰ ਜਾਣੇ ਤਾਂ ਕਾਰੂ ਪਾਪਾਰੂ ਨਾਨਕ ਆਪੇ ਵੇਖ ਹਰ ਬਿਗ ਸੈ ਗੁਰਮੁਖ ਬ੍ਰਹਮ ਵਿਚਾਰੂ ਸੁਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੇ ਜੇ ਕਰ ਸਕੀ ਐ ਆਪਣਾ ਕੀਤਾ ਕਛੂ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰੱਖੀ ਐ ਮੇਰੇ ਹਰ ਜਿਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਸੇ ਕਰੇ ਹਮ ਸਾਕੇ ਜਿਉਂ ਭਾਵੇ ਤਿਵੇਂ ਬਖਸ ਰਹੋ ਸਭ ਜੀਉ ਪਿੰਡ ਦੀਆ ਤੁਦਿਆਪੇ ਕਾਰੇ ਲਾਇਆ ਜੇ ਹੱਥ ਹੁਕਮ ਕਰੇ ਤੇ ਹੋ ਕੋ ਕਰਮ ਕਮਾਵੇ ਜੇ ਹੱਥ ਤੁਰ ਲਿਖ ਪਾਇਆ ਪੰਚ ਤਤ ਕਰ ਤੁਧ ਸਿੱਠ ਸਭ ਸਾਜੀ ਕੋਈ ਸੇਵਾ ਕਰਿਓ ਜੋ ਕਿਸੇ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬਜਾਵੇ ਇੱਕ ਮਨਮੁਖ ਕਰੇ ਸੁਰੋਵੈ ਹਰ ਕੀ ਵਡਿਆਈ ਹਉ ਆਖ ਨਾ ਸਾਕਾਂ ਹਉ ਮੂਰਖ ਮੁਗਧ ਨਿਚਾਣ ਜਾਂ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਨ ਰਾਗ ਸੁਹੀ ਮਹੱਲਾ ਪੰਜਵਾਂ ਕਰ ਪਹਿਲਾਂ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦੀ ਬਾਜੀ ਗਰਜਸ ਬਾਜੀ ਪਾਈ ਨਾਨਕ ਨਾਨਾ ਰੂਪ ਭੇਖ ਦਿਖਲਾਈ ਸਵਾਂਗ ਉਤਾਰੀ ਥਮਿਓ ਪਸਾਰਾਂ ਜਬ ਏਕੇ ਏਕ ਓਂਕਾਰਾਂ ਕਮ ਰੂਪ ਦਿਸ਼ਟਿਓ ਬਿਨਾਸਿਓ ਕਤੇ ਗਾਇਓ ਕਤੇ ਆਇਓ ਰਹੋ ਜਲ ਤੇ ਉੱਠੇ ਅਨਕ ਤਰੰਗਾ ਕਣਕ ਪੁਖਣ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕ ਓਂਕਾਰਾਂ ਸਹਿਸ ਕਟਾਂ ਮੈਂ ਏਕ ਆਕਾਸ਼ ਕੱਟ ਫੂਟੇ ਤੇ ਉਹੀ ਪ੍ਰਕਾਸ਼ ਪਰਮ ਲੋਭ ਮੋਹ ਮਾਇਆ ਵਿਕਾਰੀ ਪਰਮ ਛੂਟੇ ਤੇ ਏਕੰਕਾਰ ਉਹ ਅਬਨਾਸੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹਉਮੈ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਸੁਹੀ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦੱਸ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਿਆਲਾ ਤੁਝ ਬਿਨ ਕਵਣ ਕਰੇ ਪਿਤ ਪਾਲਾ ਰਹੋ ਜਲ ਥਲ ਮਹਿਲ ਰਿਹਾ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਛੂ ਨਾ ਪਾਈਐ ਸਾਚ ਲਗੇ ਤਾਂ ਹਉਮੈ ਜਾਈਐ ਜਿਸਕੇ ਲਾਏ ਲਏ

ਸਰਦਾਰ ਹਰਜੀਤ ਸਿੰਘ ਤੇ ਪਰਮਿੰਦਰ ਕੌਰ, ਮਾਤਾ ਪਿਤਾ ਸਰਦਾਰ ਹਰਨੀਪ ਸਿੰਘ ਤੇ ਮਾਤਾ ਅਸ਼ਮਿਤਾ ਕੌਰ ਵੱਲੋਂ ਆਪਣੇ ਬੇਟੇ ਇਰਵਨ ਸਿੰਘ ਦੇ ਕੰਘੇ ਦੀ ਰਸਮ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਆਪ ਜੀ ਦੇ ਸਹਿਜ ਕਿਰਪਾ ਸਦਕਾ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੋਦ ਵਿੱਚ ਬੈਠਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਜਾਨ ਬੱਚੇ ਸਮਝ ਕੇ ਮੁਆਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਬੇਟੇ ਇਰਵਨ ਸਿੰਘ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ,

ਵਾਹਿਗੁਰੂ ਸਾਹਿਬ ਜੀਓ ਪੂਰਾ ਪ੍ਰਭ ਅਰਾਧਿਆ ਪੂਰਾ ਜੰਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸੋ ਕਹੋ ਟਲ ਗੁਰ ਸੇਵੀਐ ਐਨ ਸੋ ਸਹਿਜ ਸੋ ਪਾਇ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਇ ਹੋਵੇ ਸਿਵਤ ਖਸਮ ਦੇ ਨੁਰੀ ਅਰਸ਼ੋਂ

ਪਰਿਵਾਰ ਵੱਲੋਂ ਸਹਿਜ ਦੇ ਪਾਠ ਭੋਗ ਪਾਏ ਅੰਪਰੰਤ ਕੀਰਤਨ ਹੋਇਆ ਸੋ ਆਪ ਸਾਰੀ ਸੰਗਤ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਨਾਲ ਸਾਰਿਆਂ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਹਿ ਸੁਖ ਆਨੰਦ ਘਨੇਰੇ ਹੋਮੇ ਬਿਨਸੀ ਡਕਾਠੇ ਸਭੇ ਮਦ ਸਪਤ ਹੂੰ ਬਾਰ ਰੋਗ ਦੋਗ ਨਾ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਅਰਪਿਤ ਮਨੇ ਸਦਾਰੋ

ਸਤ ਪਤਾਰ ਹਰ ਛੋਟਿਆ ਫਿਰ ਲੱਗਾ ਜਾਏ ਬਜੋਗ ਗੁਰਮੁਖ ਹੋਵੇ ਸੋ ਭੱਟ ਹਰ ਰਾਤੀ ਰਾਤੀ ਸਤ ਸਿੰਗਾਰ ਸਹਿ ਸੱਚ ਫਿਰ ਰਾਵਿਆ ਹਰਨਾਮਾ ਉਰਧਾਰ ਆਗਿਆ ਕਾਰੀ ਸਦਾ ਸੁਹਾਗਣ ਆਪ ਮਿਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਹਾਰ ਮਹੱਲਾ ਤੇਜਾ ਸੋਹੇ ਨਮਾਣਿਆ ਸੋ ਸੋ ਸਦਾ ਸੰਭਾਲ ਨਾਨਕ ਜਨਮ ਸੁਵਾਰੇ ਆਪਣਾ ਕੁਲ ਪੇ ਛੁੱਟੇ ਨਾਲ ਪੌੜੀ ਆਪੇ ਤਤ ਰਚਾਨ ਕਾਸ਼ਪ ਧਾਲਾ ਹੁਕਮੈ ਧਰਤੀ ਸਾਜਨ ਸੱਚੀ ਧਰਮ।

ਤੇ ਪਤਪਾਲਾ ਸੋਕ ਮਹੱਲਾ ਤੀਜਾ ਸੋਭਤਾ ਸੁਹਾਗਣੀ ਜਾ ਮੰਨ ਲੈ ਸੱਚ ਨਾਉ ਸਤਿਗੁਰੇ ਆਪਣਾ ਸਤਿਗੁਰੇ ਆਪਣਾ ਮੋਨ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਓ ਐਸਾ ਸਿੰਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵੀ ਐਨਸ ਲਾਗੇ ਪਹੋ ਨਾਨਕ ਸਵਾਗਤ ਆ ਕਿਆ ਚਿਹਨ ਅੰਦਰ ਸੱਚ ਮੁੱਖ

ਸ਼ਬਦ ਵਿਚਾਰਾ ਸਚ ਰਤ ਸਿ ਨਿਰਮਲੇ ਅਮੈ ਤਜ ਵਿਕਾਰਾ ਜਿਸ ਤੂੰ ਮਿਲੇ ਸੋ ਤੁਧ ਮਿਲੇ ਸੋਈ ਸਚਿਆਰਾ ਸੁਖ ਮਹੱਲਾ ਤੀਜਾ।

ਜੋ ਤਿਸ ਭਾਵੇ ਸੋ ਥਿਆ ਸਭ ਚੱਲੇ ਰਜਾਈ ਸਲੋਕ ਮਹਲਾ ਤੀਜਾ ਸੂਹੇ ਵੈਸ ਕਹ ਕੁਮਲ ਕੁਲਖਣੀ ਸੋ ਪ੍ਰਭ ਛੋੜ ਪਰ ਪੁਰਖ ਤਹਿ ਪਿਆਰ ਉਸ ਸੀ ਨ ਸੰਜਮ ਸਦਾ ਝੂਠ ਬੋਲੇ ਮਨ ਮੋ ਕਰਮ ਖੁਵਾਰ।

ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਭਗਤ ਖਜ਼ਾਨਾ ਭਸਣ ਹਰ ਨਾਮ ਨਿਧਾਨ ਸਲੋਕ ਮਹਲਾ ਤੀਜਾ ਸਲੋਕ ਮਹਲਾ ਤੀਜਾ ਸੁਹੇ ਸੁਭਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੁਹੇ ਵੇਸ ਫਿਰ ਕਿਨੇ ਨਾ ਪਾਇਓ ਮਨਮੁਖ ਦੱਜ ਗਈ ਮਨਮੁਖ ਦੱਜ ਮਈ ਗੁਬਾਰ ਸਤਿਗੁਰ ਮਿਲੇ

ਸੁਣਾ ਦਿੱਤਾ ਜਿਸ ਉੱਪਰ ਜਮਕਾਰ ਨਾ ਸੁੱਜੀ ਦੂਜੇ ਪਰਮਿਤਾ ਫਿਰ ਵੇਲਾ ਹੱਥ ਨੇ ਆਵੀ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਜਿਹਾ ਤੁਰ ਲਿਖ ਪਾਇ ਨੂੰ ਸੇ ਕਰਮ ਕਮਿਤਾ ਸੋਕ ਮਹਲਾ ਤੀਜਾ ਸਤਿਆ ਨ ਆਖੇ ਜੇ ਪੜਿਆ ਲੱਗ ਜਲਹਨ ਨਾਨਕ ਸਤਿਆ ਜਾਣੀਅਨ ਦੇ ਬਿਰੇ ਚੋਟ ਮਰਨ ਮਹਲਾ ਤੀਜਾ ਪੀ ਸੋ ਸਤਿਆ ਜਾਣੀਅਨ ਸੀ ਸੰਤੋਖ ਰਹਨ ਸਿਮ ਸਾਹੀ ਆਪਣਾ ਨਿਤ ਉੱਠ ਸੰਭਾਲਿਨ ਮਹਲਾ ਤੀਜਾ ਕੰਤਾ ਨਾਲ ਮੇਲੀਆਂ ਸਿੱਤੀ ਅੱਗ ਜੋ ਲਹਾਏ ਜੇ ਜਾਣੇ ਪਿਰੇ ਆਪਣਾ ਤਨ ਦੁੱਖ ਸੋਹਾਏ

ਤੁਦ ਦੁੱਖ ਸੁੱਖ ਨਾਲ ਉਪਾਇਨ ਲੇਖ ਕਰਤੇ ਲਿਖਿਆ ਨਾਵੇ ਜੇਬ ਹੋ ਦਾਤ ਨਹੀਂ ਤਿਸ ਰੂਪ ਨਾ ਲਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਗੁਰਮੁਖ ਮਨ ਵਸਿਆ ਕਰਕੇ ਪਰਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲ ਜਿਨ ਹਰ ਜਪ ਜਪਿਆ ਸਲੋਕ ਮਹਲਾ ਦੂਜਾ

ਦੂਜਾ ਰਾਤ ਕਾਰਨ ਧਨ ਸੰਚੀਏ ਪਲਕ ਚੱਲਣ ਹੋਏ ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ ਮਹਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੇ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ ਮਹਲਾ ਦੂਜਾ ਮਨ ਅੱਧ ਤਰਫ਼ ਨਾ ਜਿਪੀ ਜੇ ਬਹੁਤਾ ਘਾਲੇ ਤਰਫ਼ ਜਿਨੇ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ

ਪਿੱਛੇ ਹੱਥ ਨ ਅੰਮ੍ਰਿਤ ਤਨ ਹੁੰਦੇ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗੰਤ ਨ ਆਵੀ ਕਿਤੇ ਲੈ ਸਮ ਜੈ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਲ ਚਲੈ ਨੂੰ ਕਰ ਸੱਚ ਫੁਰਮਾਨ ਸਦਾ ਨਿਚਲ ਰਵ ਰਹਿਆ ਸੋ ਪੁਰਖ ਸੁਜਾਨ

ਇੱਕ ਦੂਜੇ ਪਾਏ ਖਵਾਈਆਂ ਹੋਮੇ ਵਿੱਚ ਵਿਆਪੇ ਇਹ ਮਾਨਸ ਜਨ ਦੁਲਾਬ ਸਾਹਿਬ ਮਨਮੁਖ ਸੰਤਾਪੇ ਜਸਿਆ ਬੁਝਾਏ ਸੁਭ ਸੀ ਜਸ ਸਤਿਗੁਰੂ ਥਾਪੇ ਸਭ ਜਗ ਖੇਲ ਸਭ ਜਗ ਖੇਲ ਰਚਾਇਨ ਸਭ ਅਤੇ ਆਪੇ ਸੁਖ ਮਹੱਲਾ ਪਹਿਲਾ।

ਮਹੱਲਾ ਪਹਿਲਾ।

ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲੀਐ ਤਿਸੇ ਨਾ ਮੌਲਿਓ ਕੋਈ ਮਹੱਲਾ ਦੂਜਾ ਪਹਿਲ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਾਲਾਹੀਏ ਜੇ ਸਭ ਸਹਿ ਦੇ ਆਧਾਰ।

ਤਿਜਕ ਅੰਬਰਾਵੈ ਸਭ ਘਟ ਪੀਤਰ ਹਾਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸਵਾਰ ਸਵੇਰਾ ਜਨਮ ਸਿਰ।

ਚੱਕ ਛੋਡੀ ਸਹਿਸਾ ਨਹੀਂ ਕੋਏ ਬਾਪ ਤਿਸੇ ਬੇਜਾਤ ਨਾ ਹੋਏ ਏਕੀ ਕੋ ਨਾਹੀ ਪਾਉ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੂਏ ਮਨ ਮਨ ਤੇ ਮਾਰਿਆ ਠਾਕਰ ਹੈ ਮਨ ਸਾਚੇ ਧਾਰਿਆ ਅਵਰ ਨ ਸੂਝੇ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸ ਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਰੰਗ ਹਰ ਕੇ ਰੰਗ ਰਤਾ ਮਨ ਮਾਨੇ ਮਨ ਮੁਖ ਭਰਮ ਭੂਲੇ ਬੌਰਾਨੇ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਆ ਰਹਿ ਨਾ ਸਕੇ ਖਿਨ ਸਤਿਗੁਰ ਬੂਝ ਬੁਝਾਈ ਰਹਾਓ ਮੇਰਾ ਭਰਾ ਬਿਸਰੇ ਹਉ ਮਰੋ ਮਰੋ ਦੁਖਾਲੀ ਸਾਸ ਗਿਰਾਸ ਜਪੂ ਆਪਣੇ ਹਰ ਆਪਣੇ ਹਰ ਪਾਲੀ ਸਦ ਬੈਰਾਗਨ ਹਰ ਨਾਮ ਨਿਹਾਲੀ ਅਵਜਾਨੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਐ ਗੁਰ ਪਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੋ ਮੈਂ ਮੇਟ ਚਲੇ ਗੁਰ ਸ਼ਬਦ ਸਮਾਏ।

ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨ ਮੁਖ ਬੰਦ ਵਿਚਾਰੇ ਜੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੇ ਆਪ ਸਵਾਰੇ ਪਰਮ ਪਲਾਣੇ ਸੇ।

ਤਿਵੇ ਕੋਈ ਚੱਲ ਜਿਉ ਹਰ ਭਾਵੈ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੇ ਤੇਰੇ ਕੰਮ ਇੱਕ ਨਾ ਘਰ ਮਹਿ ਦੇ ਵਡਿਆਈ ਇੱਕ ਭਰਮ ਪਵੈ ਅਭਿਮਾਨਾ ਬਿਲਾਵਲ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਹੋਏ ਕਸਮਾਨਾ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਤਰਹੁ ਗਮਾਨਾ ਸਤਿਗੁਰ ਕੀ ਜਿਸ ਨੋ ਮਤ ਆਵੈ ਸੋ ਸਤਿ

ਪੂਰੇ ਗੁਰ ਤੇ ਵਡਿਆਈ ਪਾਈ ਚਿੰਤਨਾ ਬਸਿਆ ਮਨ ਆਈ ਹਉਮੈ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵਰ ਨ ਕਾਜਾ ਅੰਧਨ ਅੰਧ ਹੋਵੇ ਮਨ ਮੇਰੇ ਗੁਰਮੁਖ ਮਾਂਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬੁਝਾਈ ਜੀਵਨ ਮਰਨ

ਮੁਗਧਾ ਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰੱਖ ਲੈ ਬਹੁ ਮੇਰੇ ਠਾਕੁਰ ਹਮ ਪਾਥਰ ਹੀ ਨਾ ਕਰਮਾ ਮੇਰੇ ਮਨ ਭਜ ਰਾਮ ਨਾਮੈ ਰਾਮਾ ਗੁਰਮਤਿ ਹਾਰਾ ਸਪਾਈਐ ਹੋਰ ਤਿਆਗੋ ਨੇਹ ਫਲ ਕਾਮਾ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮਨੇ ਗੁਣ ਰਾਖ ਉਪਮਾ ਤੁਜ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਏ ਵਡੇ ਕਰਮਾ ਨਾਮਹੀਨ ਤ੍ਰਿਗ ਜੀਵਤੇ ਤਿਨ ਵੜ ਦੁਖ ਸੁਹਮਾ ਓਏ ਫਿਰ ਜੋਨ ਪਵਾਈ ਹੈ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵਡ ਕਰਮਾ ਗੁਰ ਸਤਿਗੁਰ ਨਾਮ ਦਿਰਡਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹਲਾ ਚੌਥਾ ਹਮਰਾ ਚਿਤ ਲੋਭਿਤ ਮੋਹੇ ਬਿਖਿਆ ਬਹੁ ਦੁਰਮਤ

ਘਰ ਪਰੀਐ ਇਹ ਨਿਸ਼ਾਨੀ ਸੁਣੋ ਤੁਮ ਭਾਈ ਜਿਉਂ ਕਾਲਰ ਪੀਤ ਗਿਰੀਏ ਰਾਓ ਜੋ ਦੇਖੇ ਚਿਤ ਤੋਂ ਨਿੰਦ ਕੁ ਮਾਹੇ ਪਲੋ ਦੇਖ ਦੁੱਖ ਪਰੀਐ ਆਟ ਪੈਰ ਚਿਤਵੈ ਨਹੀਂ ਪਹੁੰਚੇ ਬੁਰਾ

ਦੇਖਤ ਸੁਣਤ ਸਦਾ ਸੰਗ ਹਰੇ ਰਹੋ ਕਾਚ ਬਿਹਾ ਜਨ ਕੰਚਨ ਛਾੜਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਵਿਖਿਆ ਮੈਲ ਪਟਾਏ ਜਰਾ ਅੰਡਕੂਪ ਮੈਂ ਪਰਿਓ ਪ੍ਰਾਣੀ ਪਰਮ ਗੁਬਾ

ਆਪ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਰੱਖ ਮਨ ਮਾਹੀ ਤਾਂ ਕਿ ਸਰਨ ਪਰਿਓ ਨਾਨਕ ਦਾਸ ਜਾਂ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾਂ ਸਦਾ ਸਦਾ ਜਪੀ ਹੈ ਪ੍ਰਭ ਨਾਮ ਜਰਾ ਮਰਾ ਕਛ ਦੁਖ ਨਾ ਵਿਆਪੇ ਅਗੈ ਦਰਗੈ ਪੂਰਨ ਕਾਮ ਰਹੋ ਆਪ ਤਿਆਗ ਭਰੀਏ ਨਿਤ ਸਰਣੀ ਗੁਰ ਤੈ ਪਾਈਏ ਇਹੋ ਨਿਦਾਨ ਜਨਮ ਮਰਨ ਕੀ ਕੱਟੀਐ ਫਾਸੀ ਸਾਚੀ ਦਰਗਹਿ ਕਾ ਨਿਸ਼ਾਨ ਜੋ

ਪੰਜਵਾਂ ਮਨ ਤਨ ਅੰਤਰ ਪ੍ਰਭ ਆਈ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ। ਮਨ ਤਨ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ। ਰਹੋ ਕੁਲ ਸਮੂਹ ਉਦਰੇ ਖਿਰ ਭੀਤਰ ਜਨਮ ਜਨਮ ਕੀ ਮਲ ਲਾਹੀ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਅਣਦ ਸੇਤੀ ਵਿਖਿਆ ਬਨ ਗਾਹੀ। ਚਰਨ ਪ੍ਰਭੁ ਕੇ ਬੋਝ ਟਪਾਏ ਭਾਵ ਸਾਗਰ ਪਾਰ ਪਰਾਹੀ। ਸੰਤ ਸੇਵਾ ਭਗਤ ਹਰ ਤਾਂ ਕੇ ਨਾਨਕ ਮਨ ਲਾਗਾ ਹੈ ਤਾਹੀ। ਬਿਲਾਵਲ ਮਹੱਲਾ ਪੰਜਵਾਂ ਧੀਰੋ ਦੇਖ ਤੁਮਾਰੀ ਰੰਗਾ ਤੁਸੀਂ।

ਕੰਟ ਲਾਏ ਰਾਖੇ ਆਪਣੇ ਕੋ ਤਿਸ ਨੋ ਲੱਗੇ ਨਾ ਤਾਤੀ ਵਾਲ ਦਾਮੋਦਰ ਦਇਆਲ ਸੁਆਮੀ ਸਰਬਤ ਸੰਜਨਾ ਤਨਮਾਲ ਨਾਨਕ ਜਾਚਕ ਦਰਸ

ਕਾਕੇ ਨੋ ਪੂਰਣ ਵਾਕ ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੇ ਪੂਰੀ ਸੇਵ ਆਪੇ ਆਪ ਵਰਤੇ ਸਵਾਮੀ ਕਾਰਜ ਰਾਸ ਕੀਆ ਗੁਰਦੇਵ ਰਹੋ ਆਜ ਮਦ ਪ੍ਰਭ ਅੰਤ ਸਵਾਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵ ਕੀ ਆਪੇ ਰਾਖੇ ਪ੍ਰਭ ਮੇਰੇ ਕੋ ਵੰਡ ਪ੍ਰਤਾਪ ਆਦ ਬ੍ਰਹਮ ਪਰਮੇਸ਼ਵਰ ਸਤਿਗੁਰ ਵਸ ਕੀ ਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾ।

ਨਾਨਕ ਦੀ ਜੈ ਦਾਨ ਬਿਲਾਵਲ ਮਹੱਲਾ ਪੰਜਵਾਂ ਰੱਖ ਲਈਏ ਸਤਿਗੁਰ ਕੇ ਸਰਣ ਜੈ ਜੈਕਾਰ ਵਾ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਦਹੋ ਬਿਸੰਭਵਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਵਣ ਤਾਣ ਤਰੰਤਰ ਸਭ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜਿਆ ਜੁਗਤ ਵਸ ਮੇਰੇ ਸਵਾਮੀ ਸਰਬ ਸਿੱਧ ਤੁਮ ਕਾਰਨ ਕਰਨ ਆਦ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਡੁਕਦੇ ਘਰ ਅੱਠਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੈਂ ਨਾਹੀਂ ਪ੍ਰਭ ਸਕੇ ਤੇਰਾ ਈਂਗੇ ਨਿਰਗੁਣ ਉਂਗੇ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਰਹੋ ਨਗਰ ਮੈਂ ਆਪ ਬਹੁਤ

ਰੱਖੇ ਹਾਥ ਸ਼ੀਤਲ ਸੁਖ ਪਾਇਓ ਮਨ ਤ੍ਰਿਪਤ ਹਰ ਸਿਮਰਤ ਸਰਮ ਸਗਲੇ ਲਾਤ ਨਿਦ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਣ ਸਗਲ ਕਾਤ ਬਿਲਾਵਲ ਮਹੱਲਾ ਪੰਜਵਾਂ।

ਰਹਿ ਕਹਾਣੀ ਮੋਹਨ ਲਾਲਣ ਪਾਇਓ ਰੀ ਰਹੋ ਦੂਜਾ ਬਿਲਾਵਲ ਮਹੱਲਾ ਪੰਜਾ ਮੋਰੀ ਅਹਿੰਗੁਜਾ ਹੇ ਦਰਸ਼ਨ ਪਾਵੋ ਦੇ ਰਾਚੋ ਨਾਦੀ ਸਹਾਈ ਸੰਤਣਾ ਅਬ ਚਰਣ ਗਹੀ ਰਹੋ ਆਹੇ ਮਨ ਅਵਰਣਾ ਭਾਵੇ ਚਰਣਾ ਵੈ ਚਰਣਾ ਵੇ ਉਲਝਿਓ ਅਲ ਮਕਰੰਦ ਕਮਲ ਜੋ ਅਨ ਰਸ ਨਹੀਂ ਚਾਹੇ ਏਕੇ ਹਰ ਲਾਹੇ ਅੰਤੇ ਟੂਟੀਏ ਰਿਖੇ ਤੇ ਝੂਟੀਏ ਮਨ ਹਰ ਰਸ ਘੁੱਟੀਏ ਸੰਗ ਸਾਡੂ ਉਲਟੀਏ ਅਨ ਨਾਹੀ ਰੇ ਨਾਨਕ ਪ੍ਰੀ ਚਰਣ ਚਰਣ ਹੇ ਰਾਗ ਬਿਲਾਵਲ ਮਹੱਲਾ ਨਵਾਂ ਦੁਪਦੇ ਇੱਕ ਓਂਕਾਰ ਸਤ ਗੁਰ ਪ੍ਰਸਾਦ ਦੁੱਖ ਹਰਤਾ ਹਰਣਾ ਪਜਾਨੋ ਅਜਾ ਮਲਗਨ ਕਾਜਾ ਸਿਮਰਤ ਮੁਕਤ ਪੈ ਜੀ ਜਾਨੋ ਰਹਾਓ ਗਜ ਕੇ ਤਰਾਸ ਮੀਟੀ ਛਿਣੂ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿ ਸੁਣ ਤੂ ਬਾਰਕ ਭਜਨ ਮਹੀ ਲਪਟਾਨੋ ਅਚਲ ਅਮਨ ਨਿਰਭੈ ਪਦ ਪਾਇਓ ਜਾਗਤ ਜਾਹੇ ਹੈਰਾਨੋ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤੈ ਤੋਂ ਮਾਨੋ ਬਿਲਾਵਲ ਮਹੱਲਾ ਨੋਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਹੰਸੈ ਸਨ ਹੈ ਚੁੱਕੈ ਗੁਰ ਇਹੋ ਭੇਦ ਬਤਾਵੈ ਰੋਕਾ ਪਿਓ ਤੀਰਥ ਮਤ ਕੀਏ ਰਾਮ ਸਰਣ ਨਹੀਂ ਆਵੈ ਜੋਗ ਜਗ ਨਿਹਪਲ ਤੈ ਮਾਨਿਓ ਜੋ ਪ੍ਰਭ ਜਸ ਬਿਸਰਾਵੈ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ ਓ ਨਾਨਕ ਏ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ ਬਿਲਾ

ਮੁਖ ਅਪੇਡੇ ਵੜਿਆਈ ਰਹਿ ਅੰਧਾਰੀ ਨਿਰਮਲ ਜੋਤ ਨਾ ਬਿਨਾ ਝੂਠੇ ਕੁਚਲ ਕਛੋਤ ਬੇਟ ਪੁਕਾਰੇ ਭਗਤ ਸਰੋਤ ਸੁਣ ਸੁਣ ਮਾਨੇ ਵੇਖਿਆ ਜੋਤ ਸਾਸ਼ਵਤ ਨਾ ਮੰਦੜਾ ਮੰਗ ਗੁਰਮੰਗ ਸ਼ਾਂਤ ਉਤਮ ਕਰਾਮੰਗ ਮਾਨਮਖ ਜੋਨੀ ਦੁੱਖ ਸਹਾਮੰਗ ਬੰਧਨ ਟੁੱਟੇ ਇੱਕ ਨਾਮ ਵਸਾਮੰਗ ਮੰਨੇ ਨਾਮ ਸੱਚ ਸੱਚੀ ਪਥ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖੋ ਭਾਵੇ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਿਆ ਮਨਸਾ ਕਰੇ ਇਹ ਮਨ ਪੁੰਨ ਪਾਪ ਉਚਰੇ ਮਾਇਆ ਮਨ ਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਨ ਤਨ ਕਲਤ ਸਭ ਦੋਖ ਅਭਿਆਮਾਨਾ ਬੇ ਨਾਵੇਂ ਕਿਸ ਸੰਗ ਨਾ ਜਾਣਾ ਰਹੋ ਕੀਚੇ ਰਸ ਭੋਗ ਖੁਸ਼ੀਆਂ।

ਨਾਨਕ ਸਾਚੇ ਸਾਚ ਸਮਾਏ ਬਿਲਾਵਲ ਮਹੱਲਾ ਤੀਜਾ ਅਸ਼ਟਪਦੀਆਂ ਕਰ ਦਸੂਆਂ ਇੱਕ ਓਂਕਾਰ ਸਤ ਗੁਰ ਪ੍ਰਸਾਦ ਜਗ ਕਉਆ ਮੁੱਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ

ਕਰੀਏ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚਲਾਏ ਮੈਂ ਨਾਮੀ ਸਾਚਾ ਨਾਮ ਸਾਚੇ ਸਭ ਜਾਣੇ ਆਪੇ ਆ ਮਿਲੇ ਚੂਕੇ ਅਭਿਮਾਨੇ ਗੁਰਮੁਖ ਨਾਮ ਸਦਾ ਸਦਾ ਵਖਾਣੇ ਸਤਿਗੁਰ ਸੇਵੀਏ ਦੂਜੇ ਦੁਰਮਤ ਜਾਈ ਅਗਣ ਕਾਟ ਪਾਪਾ ਮਦ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ

ਬਦਲ ਹੋਈਆ ਸਾਖਤ ਕੂੜੇ ਊਬ ਸੂਕ ਹੋਏ ਮਨ ਅਭਿਮਾਨ ਵਿਛੜ ਦੁਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਭ ਵਿਦ ਹਰ ਹਰ ਆਪ ਬਣਈਆ ਜਿਸ ਸਤਗੁਰ ਭੇਟੇ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ ਰਤਨ ਪਦਾਰਥ ਗੁਰ ਤੋਂ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਣੀ ਇੱਕ ਸਰਦਾ ਉਪਜੇ ਮੈਂ ਹਰ ਗੁਣ ਕਹਿਤੇ ਤ੍ਰਿਪਤਨਾ ਭਈਆ ਪਰਮ ਵਿਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਪਾਵਣੀ ਕਹੀਆ ਬਾਰ ਬਾਰ ਖਿਣ ਖਿਣ ਭਲ ਕਹੀ

ਭਗਤ ਨੇ ਦਵਈਆ ਮਨ ਬੁੱਧ ਅਰਪ ਤਰੋ ਗੁਰ ਆ ਗਏ ਗੁਰ ਪ੍ਰਸ਼ਾਦ ਦੀ ਮੈਂ ਅਕਤ ਕਥਈਆ ਮਨ ਮੁਖ ਮਾਇਆ ਮੋਹਿ ਵਿਆਪੀ ਇਹ ਮਨ ਤਿਸਰਾ ਜਲ ਤੁਤ ਕਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਵਜਈਆ ਇਹ ਮਨ ਨਾਚੇ ਸਤਿਗੁਰ ਆ ਗਏ ਅਨੰਦ ਸ਼ਬਦ ਤੁਨ ਤੁ

ਸ਼ਬਦ ਤਨ ਭਸਮ ਜੜਈਆ ਅਮਰ ਪਿੰਡ ਭਾਈ ਸਾਧੁ ਸੰਘ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਜ ਸੰਗਤ ਮਿਲ ਰਹੀ ਆ ਕਿਰਪਾ ਕਰੋ ਮਧਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹੁ ਤਜੇ ਗ੍ਰਸਤ ਭਇਆ ਬਨਵਾਸੀ ਇੱਕ ਖਿਨ ਮਨੁਆ ਟਿਕੇ ਨਾ ਟਕਈਆ ਤਾਵਤ ਤਾਏ ਤਦੇ ਘਰ ਆਵੈ ਹਰ ਹਰ ਸਾਧੂ ਸਰਣ ਪਈਆ ਧੀਆਂ ਭੂਤ ਚੋੜ ਸੁਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਿਰ ਨਹੀਂ ਪੂਜੈ ਗੁਰ ਕੈ ਸ਼ਬਦ ਨਿਰਾਸ ਸੁਖ ਲਈਆ ਉਪਜੀ ਤਰਗਤ ਗੰਬਰ ਹੁਹਾ ਮਨ ਦਾ ਦਿਸ ਚਲ ਚਲ ਗਮਨ ਕਰਈਆ ਪਰ ਭਵਨ ਕਰੇ ਬੋਝੈ ਨਹੀਂ ਤਿਸਨਾ ਮਿਲੇ ਸੰਗ ਸਾਧ ਦਇਆ ਕਰ ਲਈਆ ਆਸਣ ਸਿੱਧ ਸੁਖੈ ਬਹੁ ਤੇਰੇ ਮਨ ਮਾਂਗੇ ਰਿਦ ਸਿੱਧ ਚੇਟਕ ਚਿਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਪੰਡਤ ਸਿਰ ਸੇਤਜ ਉਤ ਪੁਜ ਸਵਰਣ ਰੂਪ ਜੀ ਜੰਤੂ ਪਈਆ ਸਾਧੁ ਸਰਣ ਪਰੇ ਸੋ ਉਬਰਾ ਖਤਰੇ ਬਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜਿਉਦ ਕਬੀਰ ਤਲੋਚਨ ਆਉ ਜਾਤ ਰਬਦਾਸ ਮਾਰ ਸਮਈਆ ਜੋ ਜੋ ਮਿਲਾ ਸਾਧੂ ਜਨ ਸੰਗਤ ਤਨ ਤੰਨਾ ਜਟ ਸੈਣ ਮਿਲਿਆ ਹਰਦਈਆ ਸੰਤ ਜਨਾ ਕੀ ਹਰ ਭੈਜ ਰਖਾਈ ਭਗਤ ਬਚਨ ਅੰਗੀਕਾਰ ਕਰਈਆ ਨਾਨਕ ਸਰਣ ਪਰੇ

ਪਛਈਆ ਮਨ ਤਨ ਕਾਟ ਦੇ ਗੁਰਿਆ ਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣਸ ਦੇਸਾ ਦੇਹ ਪ੍ਰਭ ਕੇਰਾ ਰਿਦ ਅੰਤਰ ਮਨ ਤਨ ਮੀਠ ਲਗਈਆ ਮਸਤ ਕਾਟ ਦਿਓ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਬਲਈਆ ਚਲ ਚਲ ਸਖੀ ਹਮ ਪਰ ਬਰਬੋਧੋ ਗੁਣ ਕਾਮਣ ਕਰ ਹਰ ਪ੍ਰਭ ਲਈਆ

ਵਈਆ ਗੁਰੂ ਜਨੋ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ ਹਰ।

ਹਰ ਬਿਨਾ ਕਟ ਹੈ ਸਮਾਏ ਗਏ ਓਟ ਚਿਤਵੀ ਨਾਥ ਨਾਨਕਾ ਦੇ ਰਖਤ ਹਰ ਗੁਣ ਨਿਦੇ ਗੋਪਾਲ ਸਰਵ ਘੱਟ ਪ੍ਰਤਪਾਲ ਮਨ ਪ੍ਰੀਤ

ਲਿਵ ਲਾਏ ਹਰ ਸਹੁਰੇ ਗੋਇਲ ਸਹਿਜ ਸਬਦ ਸਿਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਧਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੰਦ ਨਵੇਲ ਸੁੰਦਰ ਦੇਖ ਫਿਰ ਸਾਧਾਰਿਆ

ਕਰ ਕਿਰਪਾ ਹੈ ਚਲੋ ਸਾਧਸੰਗ ਉੱਤੇ ਰਾਮ ਤਨ ਸਾਧਸੰਗ ਉੱਤੇ ਹਰ ਸੰਗ ਸੂਤੇ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲਿਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ

ਦੀ ਆਪਣੇ ਬਿਰਪਾਣੀਆਂ ਤਜ ਕੂੜ ਕਪਟ ਸੁਭਾਅ ਦੂਜਾ ਚਾਕਰੀ ਲੋਕਾੜੀਆਂ ਮੈਂ ਨਾਮ ਹਰ ਕਾ ਹਰ ਕੰਟੇ ਸਾ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸੱਚ ਮੰਗ ਨਦਰ ਘਰ ਤੁਧ ਪਾਣਿਆ ਜਾਗ ਸਲੋਨੜੀ ਇਹ ਬੋਲੇ ਗੁਰਬਾਣੀ ਰਾਮ ਜਨ ਸੁਨਮਨੜੀ ਅਕਤ ਕਾਣੀ ਰਾਮ ਕਤ ਕਾਣੀ ਭਾਤ ਨਿਰਬਾਣੀ ਬਿਬਰਲਾ ਗੁਰਮੁਖ ਪੂਜਾਏ ਉਹ ਸ਼ਬਦ ਸਮਾਇਆ ਭਗਵਾਏ ਤ੍ਰਿਪੁਣ ਸੋਜੀ ਸੁਜੈ ਰਹਿ ਅਤੀਤ ਪਰੰਪਰ ਰਾਤਾ ਸੱਚ ਮਾਨ ਗੁਣ ਸਾਰਿਆ ਉਹ ਪੂਰ ਰਹਿਆ ਸਰਬ ਠਾਏ ਨਾਨਕਾ ਵਰਤਾਰਿਆ ਮਹਿਲ ਬਲਾਇੜੇ ਭਗਤ ਸਨੇਹੀ ਰਾਮ ਗੁਰਮਤਿ ਮਨ ਰਹਿ

ਆਸ ਪੂਰੀ ਮਿਲੇ।

ਸੁਖ ਸਾਗਰ ਪ੍ਰਾਪ ਭੇਟੇ ਨਾਨਕ ਸੁਖੀ ਹੋਤ ਇਹੋ ਜੀਉ ਸੰਤ। ਸੁਖ ਸਾਗਰ ਪ੍ਰਭ ਪਾਈਐ ਜਬ ਹੋਵੇ ਭਾਗੋ ਰਾਮ, ਮਾਨਨ ਮਾਨ ਮੰਜਾਈਐ ਹਰ ਚਰਣੀ ਲਾਗੋ ਰਾਮ, ਛੁੜ ਸਿਆਣ ਪਚੈਤਰੀ ਦੁਰਮਦ ਬੁੱਧ ਤਿਆਗੋ ਰਾਮ, ਨਾਨਕ ਪਵ ਸਰਣਾਏ ਰਾਮ ਰਾਏ ਤੁਰੋ ਸੁਹਾਗੋ ਰਾਮ, ਸੁਭ੍ਰਭ ਤਜ ਕਤ ਜਾਈਐ।

ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵ ਦੇ ਕਾਰ ਇੱਕ ਨਿਮਕ ਘੜੀ ਮੁਖ ਲਾਗ ਮਹੱਲਾ ਤੀਜਾ

ਹਰਨਾਮ ਸਮਾਇਆ ਸਲੋਕ ਮਹੱਲਾ ਤੀਜਾ। ਦੂਜੇ ਭਾਈ ਬਿਲਾਵਲ ਨਾ ਹੋਵੇ, ਮਨੁ ਉਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵੇ, ਪਰ ਬ੍ਰਹਮ ਨਾ ਪਾਇਆ ਜਾਏ। ਮਨ ਹਟ ਕਰਮ

ਸੁਖ ਪਾਈਏ ਗੁਰਪੁਰਾਰ ਉਪਦੇਸ ਦੇ ਸਭ ਭੁੱਖ ਲੈ ਜਾਈਏ ਜਿਸ ਪੁਰਬ ਹੋ ਵਿਲਖਿਆ ਸੋ ਹਰ ਗੁਣ ਗਾਈਏ ਸਲੋਕ ਮਹਲਾ ਤੀਜਾ ਸਤਿਗੁਰ ਦੇ ਖਾਲੀ ਕੋ ਨਹੀ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰ ਦਰਸ਼ਨ ਸਫਲ ਹੈ ਜਿਹਾ ਕੋਈ ਚੇਤਿਹਾ ਪਲ ਪਾਏ ਗੁਰ ਕੇ ਸ਼ਬਦ ਅੰਮ੍ਰਿਤ ਹੈ ਸਭ ਦਰਸ਼ਨ ਭੁੱਖ ਗਵਾਏ ਹਰ ਰਸ ਭੀ ਸੰਤੋਖ ਹੋਵਾ ਸਚ ਵਸਿਆ ਮਨ ਆਏ ਸਚ ਧਿਆਏ ਅਮਰਾ ਪਦ ਪਾਇਆ ਅਨੰਦ ਸ਼ਬਦ ਵਜਾ

ਘਰ ਆਸਮ ਸਮਰ ਨਿਰਾਸੋ ਏ ਗੁਰਸ਼ਬਦ ਵਿਚਾਰ ਪੌੜੀ ਜਿੱਥੇ ਜੈ ਜੈ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਏ ਕੁੜਿਆ ਰਾ ਕੇ ਮੁੱਕ

ਗੁਰਮੁਖ ਸੁਖ ਪਾਏ ਸਲੋਕ ਮਹਲਾ ਤੀਜਾ ਪੁਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਪਾਵ ਸਿਰ ਉਪਵ ਨਾ ਪ੍ਰਾਪਤ ਹੋਏ ਅੰਦਰ ਸਿਧਲ ਸਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਕਾਣਾ ਭਰਨਾ ਨਾਨਕ ਨਾਇ ਵਡਿਆਈ ਹੋਏ ਮਹਲਾ ਤੀਜਾ ਇਹ ਮਨ ਗੁਰ ਕੇ ਸਿੱਖ ਸੁਣ ਪਾਈਐ ਗੁਣੇ ਨਿਧਾਨ ਸੁਖਦਾਰਾ ਸੁਖਦਾਤਾ ਤੇਰੇ ਮਨ ਵਸੈ ਹਮੇ ਜਾਇ ਅਭਿਮਾਨ ਹੈ ਨਾਨਕ ਪਾਈਏ ਅੰਮ੍ਰਿਤ ਗੁਣੇ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਾਰਾ ਜੇ ਖਾਨ ਉਮਰਾਵ ਸੁਖਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ

ਜਾਂ ਮਾਰ ਕਰੇ ਖੁਆਰ ਪੌੜੀ ਜਿਸ ਨੂੰ ਹਰ ਭਗਤ ਸੱਚ ਬਖਸ਼ਿਆ ਸੋ ਸੱਚਾ ਸਾਹ ਤਿਸਕੀ ਮੁਤਾਜੀ ਲੋਕ ਕੱਟਦਾ ਹੋਰ ਤਾਂ ਹੱਟ ਨਾ ਵੱਤ ਨਾ।

0: ਸਿਮਰਨ ਸਹਿਬ ਨਹੀਂ ਪਏ ਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰਨ ਪਏ ਸਿੱਧ ਜਤੀ ਦਾਤੇ
0: ਹਰ ਸਿਮਰਨ ਨੀ ਚੌਂ ਕੁੱਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ

0: ਸੰਜਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੇ
0: ਤੋ ਵੀ ਆਵੇ ਮੈਲ ਨ ਜਾਵੇ
1: ਹਰ ਕੇ ਨਾਮ ਸੰਸਾਰ ਕਛ ਨਾਹੀ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ।

0: ਸਰਬ ਥੋਕ ਨਾਨਕ ਤਿਨ ਪਾਇਆ
1: ਅਗੰਤ ਸਾ ਆਪਣੀ ਦੇ ਰਾਸ
0: ਕਾਲ ਪੀਤ ਬਰਤੇ ਨੰਦ ਲਾਸ
1: ਆਪਣੀ ਮਾਨ ਕਛ ਬੋਹਰ ਸਾਲੇ
0: ਅਗਿਆਨੀ ਮਨ ਰੋ

0: ਮਿਥਿਆ ਤਨ ਧਨ ਕੁਟੰਬ ਸਭਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਣ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
2: ਮਿਥਿਆ ਰਥ ਹਸਤੀ ਅਸੁਰ ਬਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
2: ਮਿਥਿਆ ਧਰੋ ਮੋਹ ਅਭਿਮਾਨ
0: ਮਿਥਿਆ ਆਪਸ ਉਪਰ ਕਰਤ ਗੁਮਾਨ
2: ਅਸਥਿਰ ਭਗਤ ਸਾਧ ਕੀ ਸ਼ਰਨ
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ
2: ਮਿਥਿਆ ਸਰਵਨ ਪਰ ਨਿੰਦਾ ਸੁਨਹਿ
0: ਮਿਥਿਆ ਹਸਪਾ ਦਰਬ ਕੋ ਹਿਰੇ
2: ਮਿਥਿਆ ਨੇਤਰ ਪੇਖਦ

0: ਪ੍ਰਸਾਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ
0: ਤੇ ਸ਼ਾਨ ਕਰ ਕੋ ਰਖ ਮਨ ਬਾਹੇ
1: ਜੇ ਪ੍ਰਸਾਦ ਸੰਬੰਧਤ ਤਨ ਲਾਵੇ
0: ਤੇ ਕੋ ਸਿਮਰਤ ਪਰਮ ਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਤੇ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪੈਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਵਣ ਜੋਗ
1: ਜੇ ਪ੍ਰਸਾਦ ਪਾਟ ਪਟੰਬਰ ਹਟਾਵੇ
0: ਇਸੇ ਧਿਆ ਕਾ ਧਿਆਵਰ ਲਭਾਵੇ
1: ਜੇ ਪ੍ਰਸਾਦ ਸੁਖ ਸੇ ਸੋਈ ਜੈ
0: ਮਨ ਆਠ ਪੈਰ ਤਾਂ ਕਾ ਜਸ ਕਾ ਬੀਜੈ
1: ਜੇ ਪ੍ਰਸਾਦ ਤੁ ਸਭ ਕੋ

0: ਕੀ ਭਗਤ ਕਰੇ।
1: ਹੇ ਪ੍ਰਸਾਦ ਭੂਖਨ ਪਹਿਰੀਜੈ,
0: ਮਨ ਦੇ ਸਿਮਰਤ ਕਿਉ ਆਲਸ ਕੀਜੈ।
1: ਹੇ ਪ੍ਰਸਾਦ ਅਸਵ ਹਸਤਾ ਸਵਾਰੀ,
0: ਮਨ ਦੇ ਸਰਬ ਕੋ ਕਬੂ ਨਾ ਬਿਸਾਰੀ।
1: ਹੇ ਪ੍ਰਸਾਦ ਭਾਗ ਮਿਲਕ ਧਨਾ,
0: ਰਾਗ ਪ੍ਰਭ ਆਪਣੇ ਮਨਾ।
1: ਤੇਰੀ ਮਨ ਬੰਧ ਬਣਾਈ,
0: ਉਠਨ ਬੈਠਨ

0: ਬੋਲੇ
1: ਸਾਧ ਕੇ ਸੰਗ ਆਵੇ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕੇ ਸੰਗ ਮਨੋਹਰ ਬੈਨ
1: ਸਾਧ ਕੇ ਸੰਗ ਨ ਕਤੂੰ ਧਾਵੈ
0: ਸਾਧ ਸੰਗ ਸਤ ਮਨ ਪਾਵੇ
1: ਸਾਧ ਕੇ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪਰਸੰਨ
1: ਸਾਧ ਸੰਗ

0: ਗਾਇਨ
1: ਸਾਧ ਕੇ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਿਛ ਕਾਲ
0: ਸਾਧ
1: ਕੇ ਸੰਗ ਕਲੂਕਤ ਹਰੇ
0: ਸਾਧ ਕੇ ਸੰਗ ਨਰਕ ਪਰ ਹਰੇ।

0: ਨਾ ਸੁਖ ਤੇ ਟਰੇ,
1: ਸੰਤ ਕੇ ਦੁਖੀ ਕੋ ਨਾਹੀ
0: ਠਾਓ,
1: ਸੰਤ ਕਾ ਦੁਖੀ ਅਜ ਬੀਜ ਤੇ ਟੁੱਟੇ,
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ,
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਏ,
0: ਸੰਤ ਕਾ ਦੁਖੀ ਉਜੜ ਪਾਈਏ,
1: ਸੰਤ ਕਾ ਦੁਖੀ ਅੰਤਰ ਤੇ ਥੋਥਾ,
0: ਜੋ ਸਾਧ ਬਿਨਾ ਨਿਰਤਰ ਕੀ ਲੋਥਾ,
1: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ।

0: ਬੜੇ ਤਿਨ ਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਰੂਪ ਵਿਚਾਰਨ
1: ਆਪੇ ਮੇਲੇ ਕਿਰਪਾਲ
0: ਗੁਰ ਕਾ ਸਭ ਜਪੇ ਨਿਹਾਲ
1: ਜਿਸ ਕੋ

0: ਅਰਜ ਮੈਂ ਆਪ ਸਮਾਇਆ,
1: ਸੋਧਤ ਸੋਧਤ ਸੋਧਤ ਸਿਜਿਆ,
0: ਗੁਰ ਪ੍ਰਸਾਦ ਤਤ ਸਭ ਬੂਜਿਆ,
1: ਜਬ ਦੇਖੋ ਤਬ ਸਭ ਕਿਛ ਮੂਲ,
0: ਨਾਨਕ ਸੋ ਸੁਖਮ ਸੋਈ ਅਸੂਲ,
1: ਨਹਿ ਕਿ ਜਨਮੇ ਨਹਿ ਖਿਸਮਰੈ,
0: ਆਪਨ ਚਲਤ ਆਪ ਹੀ ਕਰੇ,
1: ਆਵਨ ਜਾਵਨ ਦ੍ਰਿਸ਼ਟਾਨ ਦ੍ਰਿਸ਼

0: ਸੋ ਸਤਿਗੁਰ ਜੀ ਸਿਰਦੇ ਹਰ ਨਾਉ ਸਰ ਨਿਧਾਨ ਜੀ ਕਾ ਦਾਤਾ
1: ਪਹਿਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
1: ਆਪ ਨਹੀਂ ਕਛ ਪਰਮ
0: ਸਿਆਣ ਪਲਿਆ ਨਾ ਜਾਈਏ
1: ਨਾਨਕ ਐਸਾ ਗੁਰਵਟ ਭਾਗੀ ਪਾਈਏ।

0: ਸਤਿਮੁਲ ਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਣੇ
0: ਏ ਹਰ ਰਸ ਪਾਵੇ ਜਨ ਕੋਏ
2: ਅਮਰ ਸੋਏ
0: ਉਸ

ਸਦਾ ਸੁਖ ਪਾਓ।

0: ਜਾਤ ਧਰੇ
1: ਆਪਨ ਚਲ ਆਪ ਕਰਨੇ ਹਾਰ
0: ਨਾਨਕ ਠਾ ਕਰੇ ਅਗਮੇ ਅਪਾਰ
1: ਆਪਣਾ ਸੇ ਸੁਖੇ ਆਪਣੇ ਆਸਨ
0: ਮਰਨ ਕੋ ਕਹਾ ਵਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਆਪ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਅਵਗਤ ਗੋਚਰ ਪ੍ਰਵੇਕਾ
0: ਆਪ ਜੀ ਕਰ ਕੋ ਬਦ ਕੇ ਸੋ ਚਤਰੇ

0: ਸਾਧ ਸਭ ਕਹਿਤ
1: ਜੋ ਜੋ ਏ ਸੋਈ ਸੁਖਮਨੈ
0: ਕਰਨ ਕਰਾਵਣ ਹਰ ਭਾਵ ਜਾਣੈ
1: ਅੰਤਰ ਵਸੇ ਬਾਹਰ ਵੀ ਓਹੀ
0: ਨਾਨਕ ਦਰਸ਼ਨ ਦੇ ਸਭ ਓਹੀ
1: ਆਪ ਸਤ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰ ਨਿਹਾਰਾ, ਦੁਖੰਤਾ ਸੁਖ ਰਾਸ, ਤਾਂ ਕੋ ਬਿਗੜਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੀਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹ ਕੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ

0: ਬਹਾਈਆਂ ਚੜਖੜੀਆਂ ਤੇ ਚੜਿਆਰਿਆਂ ਨਾਲ ਚਰਵਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾ ਸਵਾਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ।
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ।
1: ਵਾਹਿਗੁਰੂ।
0: ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੁ ਦਾਨ, ਭਰੋਸਾ ਦਾਨ, ਦਾਨਾ ਕੇ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੇ, ਮਤ ਪਤ ਦੇ ਰਾਖਿਆ ਵਾਹਿਗੁਰੂ। ਇਹ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਸਤਿਗੁਰੂ ਨਿਤਾਣਿਓ ਕੇ ਤਾਣ, ਸਤਿਗੁਰੂ ਨਿਹੋਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ, ਗੁਰ ਗੱਦੀ ਤੇ ਸੁਭਾਏ ਮਾਨ, ਚਵਰ ਤਖਤ ਸਿੰਘਾਸਨ ਦੇ ਮਾਲਕ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਅਰਜੋਈ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ ਉੱਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ ਦੇ ਮਹਾਂ ਵਾਕਾਂ ਅਨੁਸਾਰ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੀਬੀਆਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੰਗਤੀ ਰੂਪ ਦੇ ਵਿੱਚ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਂ ਵਾਕਾਂ ਅਨੁਸਾਰ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਦੀ ਗੁਰਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਸ਼ੁੱਧ ਗੁਰਬਾਣੀ ਪੜ੍ਹਾਉਣੇ, ਸੇਵਕ ਪਰਿਵਾਰਾਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ, ਆਪਸੀ ਮਿਲ ਮਿਲਾਪ, ਪਿਆਰ, ਇਕੱਤਰਤਾਵਾਂ ਬਖਸ਼ਣੀਆਂ, ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਤੰਦਰੁਸਤੀ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ, ਆਪ ਜੀ ਦੇ ਦਰ ਘਰ ਦੇ ਸੇਵਕ ਜਤਿੰਦਰ ਸਿੰਘ ਜੋਸ਼ਨ ਅਤੇ ਬੀਬੀ ਅਮਨਦੀਪ ਕੌਰ ਜੋਸ਼ਨ ਵੱਲੋਂ ਆਪਣੇ ਬੱਚਿਆਂ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਬੇਟੀ ਏਕਮ ਕੌਰ ਜੋਸ਼ਨ ਅਤੇ ਬੇਟਾ ਐਵਨ ਸਿੰਘ ਜੋਸ਼ਨ ਦੇ ਜਨਮਦਿਨ ਦੀ ਖੁਸ਼ੀ ਵਿੱਚ ਸੇਵਕ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਆਪ ਜੀ ਨੇ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਬੱਚਿਆਂ ਦੀ ਲੰਮੀ ਲੰਮੀ ਆਰਜੂ ਬਖਸ਼ਣੀ, ਉੱਚ ਵਿੱਦਿਆ ਦੀਆਂ ਦਾਤਾਂ, ਮਾਪਿਆਂ ਦੇ ਆਗਿਆ ਕਾਰ ਬਣਾਉਣਾ, ਤੰਦਰੁਸਤੀ ਦੀ ਦਾਤ ਬਖਸ਼ਣੀ, ਸੇਵਕਾਂ ਦੇ ਘਰ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਕਮਾਈਆਂ ਸਫਲ ਕਰਨੀਆਂ, ਕਮਾਈਆਂ 'ਚ ਬਰਕਤਾਂ ਪਾਉਣੀਆਂ, ਕਾਰੋਬਾਰਾਂ 'ਚ ਵਾਧੇ ਕਰਨੇ, ਭਾਵਨਾਵਾਂ ਨੂੰ ਭਾਗ ਲਾਉਣੇ ਸੱਚੇ ਪਾਤਸ਼ਾਹ ਜੀ। ਬੱਚੀ ਆਸੀਸ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ ਬੱਚੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਤੰਦਰੁਸਤੀ ਦੀ ਦਾਤ, ਪਰਿਵਾਰ ਦੇ ਵਿੱਚ ਚੜ੍ਹਦੀ ਕਲਾ ਦੀ ਦਾਤ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਪਰਿਵਾਰ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਆਸਾਂ ਮੁਰਾਦਾਂ ਪੂਰੀਆਂ ਕਰਨੀਆਂ, ਕਮਾਈਆਂ ਸਫਲ ਕਰਨੀਆਂ, ਕਮਾਈਆਂ 'ਚ ਬਰਕਤਾਂ ਪਾਉਣੀਆਂ ਸੱਚੇ ਪਾਤਸ਼ਾਹ ਜੀ। ਬੀਬੀ ਦਵਿੰਦਰ ਕੌਰ ਧਾਮੀ ਵੱਲੋਂ ਸਮੂਹ ਪਰਿਵਾਰ ਵੱਲੋਂ ਭਾਈ ਅਵਤਾਰ ਸਿੰਘ ਧਾਮੀ ਦੇ ਸਲਾਨਾ ਯਾਦ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਵਿਛੜੀ ਰੂਹ ਦਾ ਭਲਾ ਕਰਨਾ, ਘਰ ਪਰਿਵਾਰ ਦੇ ਸੁੱਖ ਸ਼ਾਂਤੀ ਦੀ ਦਾਤ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਦੋ ਸੁਖਮਣੀ ਸਾਹਿਬ ਸੱਚੇ ਪਾਤਸ਼ਾਹ ਜੀ ਗੁਪਤ ਤੌਰ 'ਤੇ ਪਰਿਵਾਰ ਵੱਲੋਂ ਕਰਵਾਏ ਗਏ। ਆਪ ਜੀ ਨੇ ਕਿਰਪਾ ਕਰਨੀ ਜਿਨ੍ਹਾਂ ਮਨੋਕਾਮਨਾ ਕਰਕੇ ਸੇਵਕ ਪਰਿਵਾਰ ਨੇ ਗੁਪਤ ਸੁਖਮਣੀ ਸਾਹਿਬ ਜੀ ਦੇ ਜਾਪ ਦੀ ਆਰਾਧਨਾ ਕਰਾਈ, ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਆਸਾਂ ਮੁਰਾਦਾਂ ਪੂਰੀਆਂ ਕਰਨੀਆਂ, ਚੜ੍ਹਦੀ ਕਲਾ ਦੀ ਦਾਤ, ਖੁਸ਼ੀਆਂ, ਖੇੜੇ, ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀ। ਸੇਵਕ ਪਰਿਵਾਰਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ, ਕਮਾਈਆਂ 'ਚ ਬਰਕਤਾਂ ਪਾਉਣੀਆਂ, ਦਰ 'ਤੇ ਤਿਲ ਫੁੱਲ ਪਟਾਵਾਂ ਸਵਾਵਾਂ ਲੇਖੇ ਲਾਉਣੀਆਂ, ਹਰ ਪ੍ਰਕਾਰ ਸਹਾਇਤਾ ਕਰਨੀ, ਦਰ ਆਈ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਗੁਰਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣੀ ਸੱਚੇ ਪਾਤਸ਼ਾਹ ਜੀ। ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਨਾਲ ਜੋੜ ਕੇ, ਆਪਣੇ ਚਰਨਾਂ ਨਾਲ ਜੋੜ ਕੇ ਆਪ ਜੀ ਦੇ ਚਰਨਾਂ ਦੀਆਂ ਸਵਾਵਾਂ ਬਖਸ਼ਿਸ਼ ਕਰਨੀਆਂ, ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਜੀ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਕਿਰਪਾ ਕਰੋ ਦਰ ਆਈਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਜ਼ਰ ਨਿਹਾਲ ਕਰੋ ਆਪ ਜੀ ਦੇ ਦਰ 'ਤੇ। ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੰਡੌਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ,

ਸ਼ੰਤ ਏਕੰਕਾਰ ਸਤਿਗੁਰ ਪ੍ਰਸਾਦ।

आखण तोट ना भगत भंडारी, पर पुर रह आ सोई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ, ਭਾਗਾਂ ਵਾਲੇ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦਾ ਆਨੰਦ ਮਾਣਿਆ ਹੈ। ਸਤਿਗੁਰੂ ਮਿਹਰ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਅੱਜ ਦਾ ਮਹਾਨ ਦਿਹਾੜਾ ਸਨਿਚਰਵਾਰ, ਜਿਹਨਾਂ ਜਿਹਨਾਂ ਮਾਈ ਭਾਈ ਨੇ ਸੁਖਮਨੀ ਸਾਹਿਬ ਦੀ ਸੇਵਾ ਕੀਤੀ ਹੈ ਉਹਨਾਂ ਦਾ ਤਿਲ ਤੋਂ ਧੰਨਵਾਦੀ ਹਾਂ। ਪਰਿਵਾਰ ਨੇ ਬੱਚਿਆਂ ਦਾ ਜਨਮ ਦਿਨ ਮਨਾਇਆ ਹੈ, ਹੋਣਾ ਵੀ ਇਵੇਂ ਹੀ ਚਾਹੀਦਾ ਹੈ। ਜਿਸ ਦਾਤੇ ਨੇ ਦਾਤਾਂ ਬਖਸ਼ੀਆਂ ਨੇ ਉਹਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਹੈ, ਉਸ ਦਾ ਸ਼ੁਕਰਾਨਾ ਕੀਤਾ ਹੈ ਅਤੇ ਸੰਗਤ ਦੀਆਂ ਅਸੀਸਾਂ ਲਈਆਂ ਨੇ। ਭਾਗਾਂ ਵਾਲਾ ਪਰਿਵਾਰ ਹੈ, ਸਤਿਗੁਰੂ ਮਿਹਰ ਕਰਨ, ਬੱਚਿਆਂ ਨੂੰ ਚੜ੍ਹਦੀ ਕਲਾ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ ਅਤੇ ਦੂਸਰੇ ਪਾਠ ਮੇਰੇ ਖਾਸ ਮਖਾਸ ਵੀਰ ਮੇਰੇ ਭਾਈ ਅਵਤਾਰ ਸਿੰਘ ਜੀ ਧਾਮੀ, ਭੈਣ ਜੀ ਦਵਿੰਦਰ ਕੌਰ ਜੀ ਜਿਨ੍ਹਾਂ ਦੇ ਪਤੀ ਸਨ। ਸਮਾਂ ਆ ਗਿਆ ਦੁਨੀਆਂ ਤੋਂ ਚੱਲ ਵਸੇ, ਉਹਨਾਂ ਦੀ ਯਾਦ ਮਨਾਉਂਦਿਆਂ ਪਰਿਵਾਰ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਸਤਿਗੁਰ ਕਿਰਪਾ ਕਰਨ, ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਬਾਣੀ ਪੜ੍ਹੀ ਹੋਈ ਕਦੀ ਅਜਾਈ ਨਹੀਂ ਜਾਂਦੀ। ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਭਾਈ ਬਾਣੀ ਜਦੋਂ ਵੀ ਕਿਸੇ ਦੇ ਨਿਮਿੱਤ ਪੜ੍ਹਾਂਗੇ

ਸ਼ਾਂਤੀ ਬਖਸ਼ਣ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਆਓ ਹੁਣ ਸਾਰੀ ਸੰਗਤ ਲਈ ਚਾਹ ਦਾ ਲੰਗਰ ਅਤੇ ਲੰਗਰ ਹਾਜ਼ਰ ਹੈ, ਲੋੜ ਅਨੁਸਾਰ ਛੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਏ। ਸੋ ਸ਼ਬਦ ਕਹਾ ਕਾ ਵਾਸ ਕਥੀਲੇ, ਜਿਤ ਤਰੀਏ ਭਵਜਲ ਸੰਸਾਰ, ਤ੍ਰੈ ਸਤ ਅੰਗੁਲ ਵਾਈ ਕਹੀਏ, ਤਿਸ ਕਹੋ ਕਵਨ ਅਧਾਰੋ। ਬੋਲੇ ਖੇਲੇ ਅਸਥਿਰ ਹੋਵੈ, ਕਿਉਂ ਕਰ ਅਲੱਖ ਲਖਾਏ। ਸੁਣ ਸਵਾਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਗੁਰਮੁਖ ਸ਼ਬਦੇ ਸੱਚ ਲਿਵ ਲਾਗੇ, ਕਰ ਨਦਰੀ ਮੇਲ ਮਿਲਾਏ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਸੋ ਸ਼ਬਦ ਕੋ ਨਿਰੰਤਰ ਵਾਸ, ਅਲੱਖੂ ਜੈ ਦੇਖਾ ਤੈ ਸੋਈ। ਸੋ ਸ਼ਬਦ ਕੋ ਨਿਰੰਤਰ ਵਾਸ, ਅਲੱਖੂ ਜੈ ਦੇਖਾ ਤੈ ਸੋਈ। ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਤਰ ਸੋਈ। ਨਦਰ ਕਰੇ ਸ਼ਬਦ ਘਟ ਮੈਂ ਵਸੈ, ਵਿੱਚੋ ਭਰਮ ਗਵਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਨਾਮੋ ਮਨ ਵਸਾਏ। ਸ਼ਬਦ ਗੁਰੂ ਪਵ ਸਾਗਰ ਤਰੀਐ, ਇਤ ਉਤ ਏਕੋ ਜਾਣੈ। ਚੇਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ।

ਪਿਉ ਆਤਮ ਸੁਖ ਧਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਜੈ ਹੋ ਵਿਚਾਰੀ ਇਹ ਮਨ ਮੈਂਗਲ ਕਹਾਂ ਬਸੀਅਲੇ ਕਹਾਂ ਬਸੇ ਇਹੋ ਪਵਨਾ ਕਹਾਂ ਬਸੇ ਸੋ ਸ਼ਬਦ ਆਉ ਤੂ ਤਾਂ ਕਹੋ ਚੁੱਕੇ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਾਸਾ ਇਹ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜ ਰਹਾਏ ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸਸ ਕਰ ਸੂਰ

ਸ਼ਬਦ ਨਿਰੰਤਰ ਨਿਜ ਕਰ ਆਛੈ ਤ੍ਰੇ ਭਵਨ ਜੋਤ ਸੁ ਸ਼ਬਦ ਲਹੈ ਖਾਵੈ ਦੁਖ ਭੋਗ ਸਾਚੇ ਕੀ ਸਾਚੇ ਹੀ ਤਿਕ੍ਰਤਾਸ ਰਹੇ ਅਨੰਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੇ ਸੱਚ ਸੁਭਾਖੈ ਸੱਚ ਰੁਪਏ ਰੰਗ ਕਬੂ ਨਾ ਜਾਵੈ।

ਲਾਈ ਤਾ ਸ਼ਬਦ ਕਹਾਂ ਲਿਵ ਲਾਈ ਰਾਕਤ ਬਿੰਦਗੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨਾ ਜਾਪੀ ਕਿਉ ਕਰ ਜਾਪ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਵ ਤਬ ਸਾਚੋ ਸਾਚਾ।

ਕਹਾਣੀ ਕਿਤ ਕਿਤ ਬਿਦ ਜਗ ਉਪਜੇ ਪੁਰਖਾ ਕਿਤ ਕਿਤ ਦੁੱਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੈ ਦੁੱਖ ਪਾਈ ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੈ ਹਉਮੈ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ

ਦੇ ਵਿਚਾਰੇ ਗੁਰਮੁਖ ਸਾਧ ਸ਼ਬਦ ਵਿਚਾਰੇ ਕੋਈ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਪੀਜੇ ਬਿਰਲਾ ਬੂਝੇ ਕੋਈ ਗੁਰਮੁਖ ਨਿਜ ਕਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੇ ਗੁਰਮੁਖ ਨਾਨਕ ਏਕੋ ਜਾਣੇ ਬਿਨ ਸਤਿਗੁਰ ਸੇਵੈ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੇ ਨਾਮ ਨਾ ਪਾਇਆ ਜਾਏ ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਬਾਰ ਨਾਨਕ ਬਿਨ ਗੁਰਮੂਆ ਜਨਮ ਹਾਰ ਗੁਰਮੁਖ ਮਨ ਜੀਤਾ ਹਉਮੈ ਮਾਰ ਗੁਰਮੁਖ ਸਾਚ ਰੱਖਿਆ ਉਰ ਧਾਰ

ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੇ ਪ੍ਰਮਾਣੈ ਮਾਂਗੇ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਣੈ ਅਵਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ

ਉਪਬੈ ਨਾਮੇ ਰਹੇ ਸਮਾਏ ਹੋਮੇ ਇਹੋ ਬੀਜ ਹੈ ਸਹਿਸਾ ਗਿਆ ਵਿਲਾਏ ਨਾ ਕਿਛ ਬੀਜੇ ਨਾ ਉਗਬੈ ਜੋ ਬਖਸੇ ਸੋ ਖਾਏ ਅਬੈ ਸੇਤੀ ਅਬ ਰਲਿਆ ਬਹੁੜ ਨ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾ ਆਏ ਲੋਕ ਕੇ ਵੇਖੇ ਬਪੜਾ ਜਿਸਨੂੰ ਸੋਜੀ ਨਾਹ ਜਿਸ ਵਿਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹ ਮਹੱਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮ

ਸਤਿਗੁਰ ਮਿਲਿਆ ਸਦਾ ਸੁਖ, ਜਿਸ ਨੂੰ ਆਪੇ ਮੇਲੇ ਸੋਏ, ਸੁਖੇ ਇਹੋ ਵਿਵੇਕ ਹੈ, ਅੰਤਰ ਨਿਰਮਲ ਹੋਏ, ਅਗਿਆਨ ਕਾ ਭਰਮ ਕਟੀਏ, ਗਿਆਨ ਪ੍ਰਾਪਤ ਹੋਏ, ਨਾਨਕ ਏਕੋ ਨਦਰੀ ਆਇਆ, ਜਹ ਦੇਖਾ ਤੈ ਸੋਏ ਪੌੜੀ, ਸੱਚੇ ਤਖ਼ਤ ਰਚਾਇਆ ਬੈਸਣ ਕੋ ਜਾਈ, ਸਭ ਕੁਛ ਆਪੇ ਆਪ ਹੈ, ਗੁਰੂ ਸ਼ਬਦ ਸੁਣਾਈ, ਆਪੇ ਕੁਦਰਤ ਸਾਜਿਨ ਕਰ ਮਹਿਲ ਸਰਾਈ, ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ, ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ,

ਜਮਾਨੇ ਹਉਮੈ ਛੱਡੇ ਨਾ ਕੋਈ ਗੁਰ ਪ੍ਰਸਾਦੀ ਹਉਮੈ ਛੁੱਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸ ਨੂੰ ਬਖਸੇ ਤਿਸ ਮਿਲੇ ਤਿਸ ਬਿਘਨ ਨਾ ਲਾਗੇ ਕੋਈ ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੇ ਜੀਵਨ ਮੁਕਤ ਕਿਉਂ ਹੋਏ ਪੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ ਆਂਦਿਨ ਗੁਣ ਗਾਵੇ ਸੁਖ ਸਾਜੇ ਬਿਖ ਭਵਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਦੂਜਾ ਭਾਉ ਰਚਾਇਨ ਤੈ ਗੁਣ ਵਰਤਾਰਾ ਬ੍ਰਹਮਾ ਮਿਸ਼ਨ ਮਹੇਸ਼ ਉਪਾਇਨ ਹੁਕਮ ਕਵਾਵਣ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੇ ਵਿਚਾਰਾ ਸਭ ਕਿਛ ਤੀਰਾ ਖੇਲ ਹੈ ਸੱਚ ਸਿਰਜਣਹਾਰਾ ਜਿਸ ਭਾਵੈ ਤਿਸ ਬਖਸ ਲੈ ਹੈ ਸੱਚ ਸ਼ਬਦ ਸਮਾਈ ਸਲੋਕ ਮਹੱਲਾ ਤੀਜਾ।

ਕਰਮਗਤ ਲਹੈ ਗੁਰ ਪ੍ਰਸਾਦੀ ਕੋ ਸੱਚ ਕਮਾਵੈ ਨਾਨਕ ਸੋ ਤਪਾ ਮੁਖਾਂਤਰ ਪਾਵੈ ਮਹੱਲਾ ਤੀਜਾ ਸੋ ਤਪਾ ਜੇ ਤਪ ਘਾਲੈ ਸਤਿਗੁਰ ਨੂੰ ਮਿਲੈ

ਹੋਏ ਮਹੱਲਾ ਤੀਜਾ ਅਭਿਆਗਤ ਏ ਨਾ ਆਖਿਨ ਜੇ ਪਰ ਕਰ ਭੋਜਨ ਕਰੇਨ ਉਦਰੈ ਕਾਰਨ ਆਪਣੇ ਬਹਿਲੇ ਭੇਖ ਕਰੇਨ ਅਭਿਆਗਤ ਸਹੀ ਨਾਨਕਾ ਜੇ ਆਤਮ ਗਾਉਣ ਕਰੇਨ ਪਾਲ ਹੈਣ ਸੋ ਆਪਣਾ ਨਿਜ ਕਰ ਰਹਿਣ ਕਰੇਨ ਪੌੜੀ ਅੰਬਰ ਧਰਤ ਵਿਛੋੜਿਆ ਵਿੱਚ ਸੱਚਾ ਅਸਰਾਵ ਕਰ ਦਰ ਸੋਭਾ ਸੱਚ ਹੈ ਜਿਸ ਵਿੱਚ ਸੱਚਾ ਨਾਉ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ ਸੱਚਾ ਆਵ ਤਖ਼ਤ ਸੱਚਾ ਵੈ ਸੱਚਾ ਕਰੇ ਨਿਆਉ ਸਭੋ ਸੱਚਾ ਸੱਚ ਵਰਤਦਾ

ਸਜਾਏ, ਰਹਿਣ ਆਇਰ ਮੈਂ ਸਭ ਕਿਛ ਹੈ, ਕਰਮੀ ਪੱਲੇ ਪਾਏ, ਨਾਨਕ ਨੌ ਨਿਧ ਪਾਈਏ, ਜੇ ਚੱਲੇ ਤਿਸੇ ਰਜਾਏ ਮਹੱਲਾ ਤੀਜਾ, ਸਹਿਜੇ ਸਤਿਗੁਰ ਨਾ ਸੇਵਿਓ, ਵਿੱਚ ਹੋਮੇ ਜਨਮ ਬਿਨਾਸ, ਰਸਨਾ ਹਰ ਰਸ ਨਾ ਚਾਖਿਓ, ਕਮਲ ਨਾ ਹੋਇਓ ਪ੍ਰਗਾਸ, ਵਿਖ ਖਾਦੀ ਮਨ ਮੁਖ ਮੁਆ, ਮਾਇਆ ਮੋਹਿ ਬਿਨਾਸ਼, ਇੱਕ ਸਹਰ ਕੇ ਨਾਮ ਬਿਣ ਤ੍ਰਿਗ ਜੀਵਨ ਤ੍ਰਿਗ ਵਾਸ, ਜਾਪੇ ਨਦਰ ਕਰੇ ਪ੍ਰਭ ਸਾਚਾ,

ਕਹੇ ਉਦਾਸ ਜਾਂ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤਿਵੇਂ ਹਰ ਗੁਣਤਾਸ ਪੌੜੀ ਛੱਤੀ ਜੁਗ ਗੁਬਾਰ ਸਾਪੇ ਗਣਤ ਕੀਨੀ ਆਪੇ ਸਿਸ਼ਟ ਸਭ ਸਾਜਨ ਆਪ ਮਤ ਦੀਨੀ ਸਿਮਰਤ ਸ਼ਾਸਤਰ ਸਾਜਨ ਪਾਪ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚੇ ਸ਼ਬਦ ਪਤੀਨੀ ਸਭ ਆਪੇ ਆਪ ਵਰਤਦਾ ਆਪੇ ਬਾਕਸ਼ ਮਿਲਾਈ ਸਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਤ ਤਨ ਰਤ ਬਿਨ ਤਨ

ਪਾਏ ਨਾਨਕ ਤੇ ਜਨ ਸੋਹਣੇ ਜੋ ਰੱਤੇ ਹਰ ਰੰਗ ਲਾਏ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ ਗੁਰ ਕੇ ਸ਼ਬਦ ਕਮਲ ਵਿਗਸਿਆ ਤਾਂ ਸੌਂਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਤਿਸ ਨੂੰ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਬਿਰ ਆਪਣਾ ਸੋਭਾ ਬੰਤੀ ਨਾਰ ਮਨਮੁਖ ਸਿਗਾਰ ਨ ਜਾਣੀ ਜਾਸਣ ਜਨਮ ਸਭ ਹਾਰ ਬਿਨ ਹਰ ਭਗਤੀ ਸਿੰਗਾਰ ਕਰੈ ਨਿਤ ਜੰਮੈ ਹੋਏ ਖੁਆਰ ਸਹਿ ਸਾਰੇ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੀ ਕਰਤਾਰ ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ

ਖਤਮ ਹੋਈ ਅਵਗੁਣ ਪਛਤਾਏ ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੁੜਿਆਰ ਪਰ ਕਰ ਜਾਤੀ ਠਾਕਰ ਹਾਈ ਮਹਿਲ ਬੁਲਾਈ ਠਾਕ ਨਾ ਪਾਈ ਸ਼ਬਦ ਵਿਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਡੋਲਤ ਡੋਲਤ ਹੈ।

ਖਾਣ ਡੁਗਰ ਵਾਸ ਤਿਖਾ ਘਣੀ ਜਬ ਦੇਖਾ ਨਹੀਂ ਦੂਰ ਤਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹ ਦੇਹ ਆਖੇ ਸਭ ਕੋਈ ਜੈ ਪਾਵੈ ਤੈ ਦੇ ਗੁਰੂ ਦੁਆਰੇ ਦੇਵ ਸੀ ਤਿਖਾ ਨਿਵਾਰੇ ਸੋਏ ਟੰਡੋਲਤ ਢੂੰਡਤ ਹੋ ਫਰੀ ਟਹ

ਤ੍ਰਿਵਣ ਨਾਵੈ ਦੁਖ ਪਾਲ ਗੜ ਮੰਦਰ ਮਹਿਲਾ ਕਹਾਂ ਜਿਉ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਬਿਣ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਜਾਣ ਸੋ ਜਾਣ ਜੋ ਆਵੈ ਸੋ ਜਾਹੇ ਫੁਨ ਆਏ ਗਏ ਪਛਤਾਹੇ ਲੱਖ ਚੁਰਾਸੀ ਮੇਦਨੀ ਘਟੇ ਨਾ ਵਧੇ ਉਤਾਹ ਜੇ ਸੇ ਜਨ ਉਭਰੈ ਜਿਨ ਹਰ ਪਾਇਆ ਧੰਦਾ ਮੂਆ ਬਿਗੁੱਤੀ ਮਾਇਆ ਜੋ ਦਿਸੇ ਸੋ ਚੱਲ ਸੀ ਕਿਸ ਕੋ ਮੀਤ ਕਰਿਓ ਜੀਓ ਸੰਪੋ ਆਪਣਾ ਤਨ ਮਾਇਆ ਤਨ ਮਨ ਆਗੈ ਦਿਓ

ਆਪਣੇ ਕੋਈ ਨਾ ਬੰਧਾ ਧੀਰ ਰਾਹ ਬੁਰਾ ਪੀਹਾਵਲਾ ਸਰ ਡੂਗਰ ਅਸਗਾਹਾ ਮੈਂ ਤਨ ਅਵਗੁਣ ਚੁਰ ਮੋਈ ਬਿਣ ਗੁਣ ਕਿਉਂ ਕਰ ਜਾਹਾ ਗੁਣੀਆਂ ਗੁਣ ਲੈ ਪ੍ਰਭ ਮਿਲੈ ਤਿਨ ਕੋ ਮਿਲੋ ਪਿਆਰ ਤਿਨ ਕੀ ਜੈਸੀ ਥੀ ਰਹਾ ਜਪ ਜਪ ਹਿਰਦੈ ਮੁਰਾਰ ਅਵਗੁਣੀ ਭਰਪੂਰ ਹੈ ਗੁਣ ਪੀ ਵਸਹਿ ਨਾਲ ਵਿਣ ਸਤਿਗੁਰ ਗੁਣ ਨਾ ਜਾਪਣੀ ਜਿਚਰ ਸ਼ਬਦ ਨਾ ਕਰੇ ਵਿਚਾਰ ਲਸਕਰੀਆਂ ਘਰ ਸੁਮਲੇ ਆਏ ਬਜਹੋ ਲਿਖਾਏ ਕਾਰ ਕਮਾਵੇ ਸਿਰ ਤਣੀ ਲਾਹਾ ਪੱਲੇ ਪਾਏ ਲੋਭ ਬੁਰਾ ਬੁਰੇ ਆਈਆਂ ਛੋੜੇ ਮਨੋ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਚਾਕਰ ਕਹੀਏ ਖਸਮ ਕਾ ਸੋਹੇ ਉਤਰ ਦੇ ਬਜੋ ਗਵਾਏ ਆਪਣਾ ਤਖ਼ਤ ਨ ਬਹਿ ਸਹਿ ਦਿਸੇ ਪ੍ਰੀਤਮ ਹੱਥ ਵੜੇ ਆਈਆਂ ਜੈ ਪਾਵੇ ਤੈ ਦੇ ਆਪ ਕਰੇ ਕਿ ਸਾਖੀਏ ਅਵਰ ਨ ਕੋਏ ਕਰੇ ਬੀਜੋ ਸੂਜੈ ਕੋ ਨਹੀਂ ਬਹਿ ਦੁਲੀਚਾ ਪਾਏ ਨਰਕ ਨਿਵਾਲ ਨਰ ਨਰ ਹੈ ਨਰ ਸਾਚੋ ਸੱਚ ਨਾਏ ਵਣ ਤ੍ਰਿਣ ਢੂੰਡਤ ਫਿਰ ਰਹੀ ਫਿਰ ਮਹਿ ਕਰੋ ਵਿਚਾਰ ਲਾਲ ਰਤਨ ਬਹਮਾਣ ਕੀ ਸਤਿਗੁਰ ਹਾਥ ਭੰਡਾਰ ਉੱਤਮ ਹੋਵਾਂ ਪ੍ਰਭ ਮਿਲੇ ਇੱਕ ਮਨ ਏਕੈ ਪਾਏ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨਾ ਪਾਰਾਵਾਰ ਰਾੜੈ ਰੂੜਾ ਹਰ ਜੀਉ ਸੋਈ ਤਿਸ ਬਿਨ ਰਾਜਾ ਵਰ ਨ ਕੋਈ ਰਾੜੈ ਗਾਰੁੜ ਤੁਮ ਸੁਣੋ ਹਰ ਵਸੈ ਮਨ ਮਾਹੇ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭੁਲਾਹੇ ਸੋ ਸਾਹੋ ਸਾਚਾ ਜਿਸ ਹਰ ਧਨ ਰਾਸ ਗੁਰਮੁਖ ਪੂਰਾ ਤਿਸਾ ਬਾਸ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਪ ਗਇਆ ਦੁੱਖ ਕਟਿਆ ਹਰ ਵਰ ਪਾਇਆ ਨਾਰ ਸੋਇਨਾ ਰੂਪਾ ਸੰਚੀਏ ਧਨ ਕਾਚਾ ਬਿਖ ਛਾਰ ਸਾਹਾ ਸਦਾ ਏ ਸੰਚ ਤਨ ਦੁਬਦਾ ਹੋਏ ਖੁਆਰ ਸਚਿਆਰੀ ਸਚ ਸੰਚਿਆ ਸਾਚੋ ਨਾਮ ਅਮੋਲ ਹਰ ਨਰਮਾਇਲੂ ਜਲੋ ਪਤ ਸਾਚੀ ਸੱਚ ਬੋਲ ਸਾਜਨ ਮੀਤ ਸੁਜਾਣ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨ ਵਸੈ ਹੋਂ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੂਝੇ ਪੁਰਖ ਸੁਜਾਣ ਖਿਮਾ ਵੀ ਹੁਣੇ ਖਪ ਗਏ ਖੂਹਣ ਲਖ ਅਸੰਖ ਗਣਤ ਨ ਆਵੈ ਕਿਉਂ ਗਣੀ ਖਪ ਖਪ ਮੂਏ ਬਿਸੰਖ ਖਸਮ ਪਛਾਣੇ ਆਪਣਾ ਖੁੱਲੇ ਬੰਧ ਨ ਪਾਏ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਖਰਚ ਖਰਾ ਧਨ ਧਿਆਨ ਤੂੰ ਆਪੇ ਵਸਹਿ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹੋ ਮੈਂ ਖਪੇ ਖਪਾਏ ਸੀ ਬੀਜੋ ਬਥ ਵਿਕਾਰ ਜੰਤੋ ਪਾਏ ਵਿੱਚ ਪਾਇਨ ਕਰਤਾ ਅਲਗ ਅਪਾਰ ਸ੍ਰਿਸ਼ਟੇ ਪਿਓ ਨ ਜਾਣੇ ਕੋਏ ਸ੍ਰਿਸ਼ਟਾ ਕਰੇ ਸੁਨਿਹਚੋ ਹੋਏ ਸੰਪੈ ਕਿਉਂ ਕੋ ਈਸਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਣ ਚਾਕਰ ਚੋਰ ਸੰਪੈ ਸਾਥ ਨ ਚਾਲੈ ਹੋਰ ਬਿਨ ਸਾਚੇ ਕੀ ਦਰਗਹਿ ਮਾਨ ਹਰ ਰਸ ਪੀਵੈ ਛੁਟੈ ਨਿਦਾਨ ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ ਹੋਂ ਹੋਂ ਕਰਤੀ ਮੈਂ ਮੋਈ ਸ਼ਬਦ ਰਵੈ ਮਨ ਗਿਆਨ ਹਾਰ ਡੋਰ ਕਨ ਕੰਕਨ ਘਣੇ ਕਰ ਥਾ ਕੀ ਸੀ ਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ ਨਾਨਕ ਗੁਰਮੁਖ ਪਾਈਐ ਹਰ ਸਿਉ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੂਝਣਾ ਹਰ ਸਿਉ ਰੱਖੋ ਪਿਆਰ ਹਰ ਜਪੀਏ ਹਰ ਧਿਆਈਐ ਹਰ ਕਾ ਨਾਮ ਆਧਾਰ ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਣ ਜਿਨ ਕੀਆ ਕਰ ਕਿਰਪਾ ਪੱਗ ਧਾਰ ਕਰਤੇ ਹੱਥ ਵਡਿਆਈਆ ਬੂਝੈ ਗੁਰ ਬੂਝੋ ਗੁਰ ਵਿਚਾਰ ਲਿਖਿਆ ਫੇਰ ਨ ਸਕੀਐ ਜਿਉ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਭੂਲੇ ਪਚਮੂਏ ਉਭਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵਈ ਤਿਸਕਾ ਕਿਆ ਕਰ ਕਹਿਆ ਜਾਏ ਬਲਿਹਾਰੀ ਗੁਰ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ ਪਾਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਏ ਵਿਦਿਆ ਸੋਧੈ ਤਤ ਲਹਿ ਰਾਮ ਨਾਮ ਲਿਵ ਲਾਏ ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ ਮੂਰਖ ਸ਼ਬਦ ਨਚੀ ਨਹੀਂ ਸੂਝ ਬੂਝ ਨਹਿਕਾਏ ਪਾਦਾ ਗੁਰਮੁਖ ਆਖੀਐ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗ੍ਰਹੋ ਲਾਹਾ ਜਗ ਮਹਿਲੇ ਸੱਚੀ ਪੱਟੀ ਸੱਚ ਮਨ ਪੜੀਏ ਸ਼ਬਦ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲ ਹਾਰ
राम कली महला पहला सिद्ध गोष्ठ एक ओंकार सतगुर प्रसाद सिद्ध सभा कर आसन बैठे संत सभा जयकारो तिसागे रह रास हमारी साचा अपर अपारो मस्त काट तरी तिसागे तन मन आगे देओ नानक संत मिले सच पाये सहज पाये सच लेओ क्या पविये सच सूचा होए सच शब्द बिन मुक्त न होए रहाओ कब ने तुम्हें क्या नाओ तुम्हारा कौन मार्ग कौन सुआओ साच कहो अरदास हमारी हो संत जना बल जाओ कह बैसो कह रही है बाले कह आओ कह जाहो नानक बोले सुन बैरागी क्या तुम्हारा राहो कट कट वैस निरंतर रही है चाल है सतगुर पहाए सहज आए हुक्म सदाए नानक सदार जाए आसन बैसन थेरा नारायण ऐसी गुरमत पाए गुरमुख बूझे आप पछाणे सचे सच समाए दुनिया सागर दुतर कहिए क्यों कर पाइए पारो चारपट बोले औदू नानक देहो सच्चा बीचारो आपे आखे आपे समझे तिसके आ उतर दीजे साच कहो तुम पार ग्रामी तुझ क्या बैसन दीजे जैसे जल मह कमल निरालम मुर्गाई न साणे सुरत शब्द पव सागर तरिये नानक नाम बखाणे रह एकांत एको मन वसिया आसा माहे निरासो अगमा गोचर देख दिखाए नानक ताका दासो सुन स्वामी अरदास हमारी पूछो साच बिचारो रोस न की जय उतर दीजे क्यों पाइये गुरुद्वारो एह मन चलतो सच कर बैसे नानक नाम अधारो आपे मेल मिलाए करता लागे साच प्यारो हाटी बाटी रह निराले रूख बिरख उद्याने कंद मूल आहारो खाइये औदू बोले ज्ञाने तीर्थ नाइये सुख फल पाइये मैल न लागे काई गोरख पूत लोहरी पा बोले जोग जुगत बिद पाई हाटी बाटी नींद न आवे पर कर चित ना डोलाई बिन नावे मन टेक न टिकई नानक भूख न जाई हाट बटन कर गुरु दिखाया सहज साच वापारो खंडत निद्रा अल्प आहारं नानक तत बिचारो दर्शन पेख करो जो गिदरा मुद्रा चोली खिंता बाहर बारह अंतर एको श्रेवो काट खाट दर्शन एक पंथा इन बिदा मन समझाइए पुरखा बहुड़ चोट ना खाइए नानक बोले गुरमुख बूझे जोग जुग तिव पाइये अंतर शब्द निरंतर मुद्रा हमें ममता दूर करी काम क्रोध अहंकार नवारे गुर के शब्द सो समझ परी खिंथा चोली भरपुर रहया नानक तारे एक हरी साचा साहेब साची नाई परखे गुर की बात खरी उंदो खप्पर पंच भूटो पी काया कड़ा सुन मन जा गोटी सत संतोख संजम है नाल नान गुरमुख नाम समाल कवन सुगुप्ता कवन सुमुक्ता कवन सो अंतर बाहर जुगता कवन सो आवे कवन सो जाए कवन सो तिर पवन रहया समाए कट कट गुप्ता गुरमुख मुक्ता अंतर बाहर सब सो जुगता मन मुख बिन से आवे जाए नान गुरमुख साच समाए क्यों कर बादा सरपन खादा क्यों कर खोया क्यों कर लादा क्यों कर निर्मल क्यों कर अंधियारा एह तत् बिचारै सो गुरु हमारा दुरमत बादा सरपन खादा मन मुख खोया गुरमुख लादा सतगुर मिले अंधेरा जाए नानक हो मैं मेट समाए सुन निरंतर दीजे बंद उठे न हंसा पड़े न कंद सहज खुफा कर आ जाने साचा नानक साचा पावे साचा किस कारण ग्रह तजे उदासी किस कारण हे पेख निवासी किस बखर के तुम बन जा रे क्यों कर साथ लंघावो पारे गुरमुख खोजत पै उदासी दर्शन कह ताई पेख निवासी साच बखर के हम बन जा रे नानक गुरमुख उतर सपारे केत बेद पुरखा जन्म बटाया काहे को तुझ एह मन लाया केत बेद आसा मन सा खाई केत बेद जोत निरंतर पाई बिन दंता क्यों खाइए सार नानक साचा करहो बिचार सतगुर के जन्मे गबन मिटाया अनहत राते मन लाया मन सा आसा शब्द जलाई गुरमुख जोत निरंतर पाई त्रैगुण मेटे खाइए सार नानक तारे तारण हार
आदि को कवन विचार कथियले, सुन कहाँ कर वासो, ज्ञान की मुद्रा कवन कथियले, कट कट कवन निवासो, खा काल का ठींगा क्यों जलाइए, क्यों निरपो कर जाइए, सहज संतोख का आसन जाने, क्यों छेदे बैर आइए, गुर के शब्द होमे बिख मारे, ता निज कर हो वै वासो, जिन रच रचिया तिस शब्द पछाणे, नानक ताका दासो, कहाँ ते आवे, कहाँ एहो जावे, कहाँ एह रहे समाई, इस शब्द को जो अर्थावे, तिस गुर तिल न तमाई, क्यों तत्ते अवगते पावे, गुरमुख लाग लगे प्यारो, आपे सुरता आपे करता, कहो नानक बिचारो, हुक्मे आवे, हुक्मे जावे, हुक्मे रहे समाई, पूरे गुरते साच कमावे, गतमित शब्दे पाई, आद को बिस्माद विचार कथियले, सुन निरंतर वास लिया, अकलपत मुंद्रा गुर ज्ञान विचारियले, कट कट साचा सर्ब जिया, गुर बचनी अवगित समाई, तत निरंजन सहज लह, नानक दूजी कारण करणी, सेवे सिख जो खोज लह, हुकम बिस्माद हुकम पछाणे, जी जुगत सच जाने सोई, आप मेट निरालम होवे, अंतर साच जोगी कहिए सोई, अवगितो निर्मैल उपज, निर्गुण ते सरगुण थिया, सतगुर परचे परम पद पाइए, साचे शब्द समाए लिया, एक को सच एक का जाने हो मैं दूजा दूर किया, सो जोगी गुर शब्द पछाणे, अंतर कमल पर गास थिया, जीव तुम्हारे त सब के सूझे, अंतर जाने सर्ब दया, नानक ता को मिले बड़ाई, आप पछाणे सर्ब जिया, सच उपजे सच समावे, साचे सूचे एक मया, झूठे आवे है ठवर न पावे है, दूजे आवा गौण पया, आवा गौण मिटे गुर शब्दी, आपे परखे बख्श लया, एका बेदन दूजे व्यापी, राम रसायन विसरिया, सो बुझे जे आप जिस आप बुझाए, गुर के शब्द सुमुक्त भया, नानक तारे तारण हारा, हो मैं दूजा पर हरिया, मनमुख भूले जमकी कान, पर कर जो है हाणे हाण, मनमुख परम पवे बेबाण, बेमार्ग मूसे मंत्र मसाण, शब्द न चीने लबे कुमान, नानक साच रते सुख जान, गुरमुख साचे का पहो पावे, गुरमुख बाणी अकड़ कढ़ावे, गुरमुख निर्मल हर गुण गावे, गुरमुख पवित्र परम पद पावे, गुरमुख रोम रोम हर त्यावे, नानक गुरमुख साच समावे, गुरमुख परचे वेद बिचारी, गुरमुख परचे तरिय तारी, गुरमुख परचे सो शब्द ज्ञानी, गुरमुख परचे अंतर विद जानी, गुरमुख पाइये अलख अपार, नानक गुरमुख मुक्त द्वार, गुरमुख अकथ कथे विचार, गुरमुख निबह सर परवार, गुरमुख जपिए अंतर प्यार, गुरमुख पाइए शब्द अचार, गुरमुख भेद जाने जानाई, नानक हो मैं जाल समाई, गुरमुख तरती साचे साजी, तिसमह उपत खपत सुबाजी, गुर के शब्द रपे रंग लाए, साच रतो पत स्यों कर जाए, साच शब्द बिन पत नहीं पावे, नानक बिन नावे, क्यों साच समावे, गुरमुख अष्ट सिद्धि बो सब बुद्धि, गुरमुख भव जल तरिए सच सुधि, गुरमुख सच अपसर बिद जाने, गुरमुख परविरत नरविरत पछाणे, गुरमुख तारे पार उतारे, नानो गुरमुख शब्द निस्तारे, नामे राते होमे जाए, नाम रते सच रहे समाए, नाम रते जोग जोगत विचार, नाम रते पावे मोख द्वार, नाम रते त्रिपवन सो जी होए, नानक नाम रते सुख होए, नाम रते सिद्ध गोष्ट होए, नाम रते सदा तप होए, नाम रते सच करणी सार, नाम रते गुण ज्ञान विचार, बिन नावे बोले सब वेकार, नाम रते तिन को जयकार, गुरपुरे ते नाम पाया जाए, जोग जुगत सच रहे समाए, बारह मह जोगी परमाए, सन्यासी छे चार, गुर के शब्द जो मर जीवे सो पाए मोख द्वार, बिन शब्दे सब दूजे लागे देखो हृदय विचार, नानक वड्डे से बड़ पागी, जिन सच रखिया उर तहार, गुरमुख रतन लह लिवलाए, गुरमुख परखे रतन सुभाए, गुरमुख साची कार कमाए, गुरमुख साचे मन पति आए, गुरमुख हल कल खाए तिस पावे, नानक गुरमुख चोट न खावे, गुरमुख नाम धान स्नान, गुरमुख लागे सहज ध्यान, गुरमुख पावे दरगह मान, गुरमुख पौ पंजन प्रदान, गुरमुख करणी कार कमाए, नान गुरमुख मेल मिलाए,
ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੈ ਘੱਟ ਘੱਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਪਰਮੈ ਆਵੈ ਜਾਏ ਬਿਨ ਗੁਰ ਕਾਲ ਨਾ ਪਵੇ ਥਾਏ ਬਿਨ ਗੁਰ ਮਨੁਆ ਅਤ ਡੁਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬਿਨ ਗੁਰ ਸਿਸਿਅਰ ਡਸੈ ਮਰਵਾਟ ਨਾਨਕ ਗੁਰ ਬਿਨ ਕਾਟੇ ਘਾਟ ਜਿਸ ਗੁਰ ਮਿਲੇ ਤਿਸ ਪਾਰ ਉਤਾਰੇ ਅਵਗੁਣ ਮੇਟੇ ਗੁਣ ਨਿਸਤਾਰੇ ਮਹਾ ਮੁਕਤ ਮਹਾ ਸੁਖ ਸਾਗਰ ਸ਼ਬਦ ਵਿਚਾਰ ਗੁਰਮੁਖ ਕਦੈ ਨਾ ਆਵੈ ਹਾਰ ਤਨ ਹਟੜੀ ਇਹ ਮਨ ਬਣਜਾਰਾ ਨਾਨਕ ਸਹਿਜੇ ਸੱਚ ਵਪਾਰਾ ਗੁਰਮੁਖ ਬਾਂਧਿਓ ਸੇਤ ਵਿਦਾਤੇ ਲੰਕਾ ਲੁੱਟੀ ਦੈਂਤ ਸੰਤਾਪੈ ਰਾਮ ਚੰਦ ਮਾਰਿਓ ਅਹਿ ਰਾਵਣ ਵੇਦ ਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਦੇ ਤੀਸ ਉਧਾਰੇ ਗੁਰਮੁਖ ਚੁੱਕੇ ਆਵਣ ਜਾਣ ਗੁਰਮੁਖ ਦਰਗਹਿ ਪਾਵੈ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਪਾ ਲਾਗੇ ਸਹਿਜ ਧਿਆਨ ਗੁਰਮੁਖ ਦਰਗਹਿ ਸਿਫਤ ਸਮਾਏ ਨਾਨਕ ਗੁਰਮੁਖ ਬੰਧਨ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹਉਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੈ ਰਹਿ ਸਮਾਏ ਗੁਰਮੁਖ ਸਾਚ ਨਾਮ ਪਤ ਉੱਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਵਣ ਮੂਲ ਕਵਣ ਮਤ ਵੇਲਾ ਕਵਣ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ ਕਵਣ ਕਥਾ ਲੇ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਪਵ ਜਲ ਸ਼ਬਦ ਲਿੰਘਾਵਣ ਹਾਰ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਆਤ ਕਥ ਕਥਾ ਲੇ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਇੱਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹਾਂ ਮੈਂ ਅਗਨ ਨਿਵਾਰੀ ਮੈਣ ਕੇ ਦੰਤ ਕਿਉਂ ਖਾਈਐ ਸਾਰ ਜਿਤ ਗਰਬ ਜਾਏ ਸੋ ਕਵਣ ਆਹਾਰ ਹਿਵੇ ਕਾ ਕਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਹੇ ਅਵਾਹਨ ਈਤ ਊਤ ਕਿਸ ਕੋ ਜਾਣ ਸਮਾਵੈ ਕਵਨ ਧਿਆਨ ਮਨ ਮਨ ਹੈ ਸਮਾਵੈ ਹਾਂ ਹਾਂ ਮੈਂ ਵਿੱਚ ਹੋਂ ਖੋਵੈ ਦੂਜਾ ਮੇਟੈ ਕੋ ਹੋਵੈ ਜਗ ਕਰੜਾ ਮਨ ਮੁਖ ਗਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰੇ ਕੋ ਜਾਣੇ ਨਾਨਕ ਅਗਨ ਮਰੇ ਸਤਿਗੁਰ ਕੈ ਪਹਾਣੇ ਸਭ ਪੈ ਸੱਚ ਪੈ ਰਾਤਾ ਗਰਬਿਨਵਾਰ ਇੱਕੋ ਜਾਤਾ ਸ਼ਬਦ ਵਿਚਾਰੇ ਸ਼ਬਦ ਬਸੈ ਸੱਚ ਅੰਤਰ ਹੀ ਆ ਤਨ ਮਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਬਿਖ ਅਗਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਵਨ ਮੁਖ ਚੰਦ ਹਿਵੈ ਕਰ ਛਾਇਆ ਕਵਨ ਮੁਖ ਸੂਰਜ ਤਪੈ ਤਪਾਇਆ ਕਵਨ ਮੁਖ ਕਾਲ ਜੋਹਤ ਨਿਤ ਰਹੈ ਕਵਨ ਬੁੱਧ ਗੁਰਮੁਖ ਪਤ ਲਹਿ ਰਹੈ ਕਵਨ ਜੋਧ ਜੋ ਕਾਲ ਸੰਘਾਰੈ ਬੋਲੈ ਬਾਣੀ ਨਾਨਕ ਵਿਚਾਰੈ ਸ਼ਬਦ ਪਾਖਤ ਸਾਤ ਸਸ ਜੋਤ ਅਪਾਰਾ ਸਸ ਕਰ ਸੂਰ ਬਸੈ ਮਿਟੈ ਅੰਧਿਆਰਾ ਸੁਖ ਦੁਖ ਸਮਕਰ ਨਾਮ ਅਧਾਰਾ ਆਪੇ ਪਾਰ ਉਤਾਰਨ ਹਾਰਾ ਗੁਰਪਰਚੇ ਮਨ ਸਾਚ ਸਮਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਵੈ ਦੁਖ ਕਾਲ ਸੰਤਾਪੈ ਤੱਤੋ ਤਤ ਮਿਲੇ ਮਨ ਮਾਨੇ ਦੂਜਾ ਜਾਏ ਕਿਤ ਘਰ ਆਨੇ ਬੋਲੇ ਪਵਨਾ ਗਗਨ ਗਰਜੈ ਨਾਨਕ ਨਿਹਚਲ ਮਿਲਨ ਸਹਿਜੇ ਅੰਤਰ ਸੁਨੰ ਬਾਹਰ ਸੁਨੰ ਤਰ ਪਵਨ ਸੁਨਮ ਸੁਨੰ ਚੌਥੇ ਸੁਨੈ ਜੋ ਨਰ ਜਾਣੇ ਤਾਕੋ ਪਾਪ ਨ ਪੁਨੰ ਕਟਕਟ ਸੁਨ ਕਾ ਜਾਣੇ ਪਿਓ ਆਦਿ ਪੁਰਖ ਨਿਰੰਜਨ ਦਿਓ ਸੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਦਾਤਾ ਸੁਨੋ ਸੁਨੰ ਸਹੇ ਕਹੇ ਸਭ ਕੋਈ ਅਨਹਤ ਸੁਨ ਸ ਕਹਾਂ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨਾ ਮਰਹਿ ਨਾ ਆਵਹਿ ਜਾਹੇ ਨਾਨਕ ਗੁਰਮੁਖ ਮਨ ਸਮਝਾਹੇ ਨਰ ਨੌ ਸਰ ਸੁਬਰ ਦਸਵੇਂ ਪੂਰੇ ਤਹ ਅਨਤ ਅਨਹਤ ਸੁਨ ਬਜਾਵਹਿ ਤੂਰੇ ਸਾਚੇ ਰਾਚੇ ਦੇਖ ਹਜੂਰੇ ਘੱਟ ਘੱਟ ਸਾਚ ਰਹਿਆ ਪਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪੁਰਖ ਲਏ ਸੱਚ ਸੋਏ ਸਹਿਜ ਪਾਏ ਮਿਲੀਏ ਸੁਖ ਹੋਵੇ ਗੁਰਮੁਖ ਜਾਗੈ ਨੀਂਦ ਨ ਸੋਵੇ ਸੁਨ ਸ਼ਬਦ ਅਪਰੰਪਰ ਤਾਰੇ ਮੁਕਤੇ ਕਹਿਤੇ ਮੁਕਤ ਸ਼ਬਦ ਨਿਸਤਾਰੇ ਗੁਰ ਕੀ ਦੀਖਿਆ ਸੀ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ ਕੁਬੱਧ ਚਬਾਵੇ ਕਬੁੱਧ ਚਬਾਵੇ ਸੋ ਕਿਤ ਠਾਏ ਕਿਉਂ ਤਤ ਨਾ ਬੂਝੈ ਚੋਟਾ ਖਾਏ ਜਮਦਰ ਬਾਧੈ ਕੋਈ ਨਾ ਰੱਖੈ ਬਿਨ ਸ਼ਬਦ ਨਾ ਹੀ ਪਤ ਸਾਖੈ
क्यों कर बुझै पावै पार नानक गुरमुख न बुझै गवार बुद्ध मिटै गुर शब्द विचार सतगुर भेटै मोख द्वार तत न चीने मन मुख जल जाए दुरमत बिछड़ झोटा खाए माने हुक्म सबै गुण ज्ञान नानक दरगह पावै मान साच बखर तन पल्ले होए आप तारे तरे तारे पी सोए सहजरता सहजरता बुझे पत होए ताकि कीमत करै न कोए

ਗੁਰ ਅੰਗਦ ਦੀ ਦੋਹੀ ਫਿਰੀ ਸਾਚੇ ਕਰਤੇ ਬੰਦ ਬਹਾਲੀ ਨਾਨਕੇ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਅਮਤ ਖੜੀ ਮਸਕਲੇ ਹੋਏ ਜੰਗਾਲੀ ਦਰ ਦਰਵੇਸ਼ ਖਸਮ ਦੇ ਨਾਏ ਸੱਚੇ ਬਾਣੀ ਲਾਲੀ ਬਲਵੰਡ ਖਿਵੀ ਨੇਕ ਜਨ ਜਿਸ ਬਹੁਤ ਸ਼ਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ ਗੁਰਸਿੱਖਾਂ ਕੇ ਮੁਖ ਉਜਲੈ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲੀ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸਹੁ ਸੋਈ ਜਿਨੇ ਗੋਏ ਉਠਾਲੀ ਹੋਰੇ ਓ ਗੰਗ ਵਹਾਈਐ ਦੁਨੀਆਂ ਆਖੇ ਕੇ ਕੌਣ ਨਾਨਕ ਈਸ਼ਰ ਜਗਨਨਾਥ ਉੱਚ ਹਦੀ ਵੈਨ ਰੜਕਿਉਣ ਮਦਾਣਾ ਪਰਬਤ ਕਰ ਨੇਤਰੀ ਬਾਸਕ ਸ਼ਬਦ ਰੜਕਿਉਣ ਚੌਦਾਂ ਰਤਨ ਨਿਕਾਲੀਅਨ ਘਰ ਆਵਾ ਗਾਉਣ ਚਿਲਕਿਉਣ ਕੁਦਰਤੀ ਅਹਿਬ ਖਾਲੀਅਨ ਜਿਨ ਐਵਡ ਪਿੰਠਨ ਕਿਉਣ ਲਹਿਣੇ ਤਰੀਅਨ ਸਤਰ ਸ਼ੇਰੇ ਅਸਮਾਨ ਕੇ ਆੜਾਂ ਸਿਕਿਉਣ ਜੋਤ ਸਮਾਣੀ ਜੋਤਮਾ ਆਪੇ ਆਪੇ ਸਿਤੀ ਮਕਿਉਣ ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖ ਹੋ ਕੇ ਕੌਣ ਜਾਂ ਸਿਧੋਸ ਤਾਂ ਲਹਿਣਾ ਟਿਕਿਉਣ ਫੇਰ ਵਸਾਇਆ ਫੇਰਿਆਨ ਸਤਿਗੁਰ ਖਡੂਰ ਜਪ ਤਪ ਸੰਜਮ ਨਾਲ ਤੁਧ ਹੋਰੇ ਮੁੱਚ ਕਰੂਰ ਲੱਭ ਬਿਨਾਹੇ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਾ ਗੁਰੂ ਕੀ ਕੁਦਰਤੀ ਨੂਰ ਜਿਤੂ ਜਿਤਸੂ ਹੱਥ ਨਾ ਲੱਭੀ ਤੂੰ ਓ ਠਰੂਰ ਨਾਉ ਨਿਧ ਨਾਮ ਨਿਦਾਨ ਹੈ ਤੁਧ ਵਿਚੇ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੇ ਚੂਰ ਨੇਰੇ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰ ਅੰਨ ਸਤਿਗੁਰ ਖਡੂਰ ਸੋ ਟਿੱਕਾ ਸੋ ਬਹਿਣਾ ਸਹੀ ਦੀ ਬਾਣ ਪਿਓ ਦਾਦੇ ਜੇਹਵਾ ਪੋਤਾ ਪਰਵਾਨ

ਨਜ਼ਰ ਨਿਸ਼ਾਨ ਔਤਰਿਆ ਉਤਾਰ ਲੈ ਸੋ ਪੁਰਖ ਸਜਾਨ ਚੱਖੜ ਵਾਉ ਨਾ ਡੋਲੀ ਪਰਬਤ ਮੈਰਾਨ ਜਾਣੇ ਬਿਰਥਾ ਜੀ ਕੀ ਜਾਨੀ ਹੂੰ ਜਾਨ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸਜਾਨ ਦਾਨ ਜੋ ਸਤਿਗੁਰ ਭਾਵ ਸੀ ਸੋ ਸਤੈ ਦਾਨ ਨਾਨਕ ਹੰਦਾ ਸਤਰ ਸ਼ੇਰੇ ਉਮਤ ਹੈਰਾਨ ਸੋ ਟੀਕਾ ਸੋ ਬਹਿਨਾ ਸੋਈ ਦੇਵਾਨ ਪਿਉ ਦਾ ਦੇ ਜਿਹਵਾ ਪੋਤਾ ਪਰਵਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤੇ ਆਪ ਸਿਰਜਨ ਹਾਰੀ ਧਾਰਿਆ ਸਿੱਖੀ ਅਤੈ ਸੰਗਤੀ ਪਰ ਬ੍ਰਹਮ ਕਰ ਨਮਸਕਾਰਿਆ ਟਲ ਅਥਾਹ ਅਤੂਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨ ਤੂੰ ਸੇਵਿਆ ਭਉ ਕਰ ਸੇ ਤੁਧ ਪਾਰੇ ਉਤਾਰਿਆ ਲਾਭ ਲੋਭ ਕਾਮ ਕ੍ਰੋਧ ਮੋਹ ਮਰ ਕੱਢੀ ਤੁਧ ਸਰ ਪਰਵਾਰਿਆ ਤਨਸੂ ਤੇਰਾ ਥਾਣ ਹੈ ਸੱਚ ਤੇਰਾ ਪਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਦਿੱਠਾ ਤਾਂ ਮਨ ਸੁਧਾਰਿਆ ਚਾਰੇ ਜਾਗੇ ਚਹੁ ਜੁਗੀ ਪਚਾਏ ਨੇ ਆਪੇ ਹੋਆ ਆਪੀਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਵਾ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਮਤੇ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੇ ਚੰਦੋਵਾ ਉਗਵਨ ਹੋ ਤੇ ਅਥ ਵਨ ਹੋ ਚਹੁ ਚੱਕੀ ਕੀਅਨ ਲੋਵਾ ਜਿਨੀ ਗੁਰੂ ਨਾ ਸੇਵਿਓ ਮਨਮੁਖ ਪਿਆ ਮੋਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਚਹੁ ਜੁਗੀ ਪਚਾਇਣ ਆਪੇ ਹੋਵਾ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਉ ਇੱਕ ਓਂਕਾਰੇ ਸਤਿਗੁਰ ਪ੍ਰਸ਼ਾਦ ਕਾਇਆ ਕਲਾਲਨ ਲਾਹਿਨ ਮੇਲਿਓ ਗੁਰ ਕਾ ਸ਼ਬਦ ਗੜ ਕੀਨ ਰੇ ਤਿਸ਼ਨਾ ਕਾਮ ਕ੍ਰੋਧ ਮਦ ਮਤ ਸ਼ਰੇ ਕਾਟ ਕਾਟ ਕਸਤੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਕੋ ਜਪ ਤਪ ਦਿਓ ਦਲਾਲੀ ਰੇ ਏਕ ਬੂੰਦ ਪਾਰੇ ਤਨ ਮਨ ਦੇਵੋ ਜੋ ਮਤ ਦੇ ਕਲਾਲੀ ਰੇ ਰਹੋ ਪਵਨ ਚਤਰ ਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁੰਦਰਾ ਮਦਕ ਸਹਿਜ ਤੁਨ ਲਾਗੀ ਸੁਖਮਨ ਪਹੁੰਚਣ ਹਾਰੀ ਰੇ ਤੀਰਥ ਵਰਤ ਨੇਮ ਸੱਚ ਸੰਜਮ ਰਵ ਸੱਸ ਗਹਿਣੇ ਦਿਓ ਰੇ ਸੁਰਤ ਪਿਆਲਾ ਸੁਧਾ ਰਸ ਅੰਮ੍ਰਿਤ ਇਹ ਮਹਾਂ ਰਸ ਪਿਓ ਰੇ ਨਿਜਰ ਝਾ ਧਾਰੇ ਚੁਆ ਅਤ ਨਿਰਮਲ ਇਹ ਰਸ ਮਨੁਆ ਮਤ ਰਾਤੋ ਰੇ ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਾਚੋ ਰੇ ਗੜ ਕਰ ਗਿਆਨ ਧਿਆਨ ਕਰ ਮਹੁਆ ਪਉ ਪਾਠੀ ਮਨ ਤਾਰਾ ਸੁਖਮਨ ਨਾਰੀ ਸਹਿ ਸਮਾਣੀ ਪੀਵੇ ਪੀਵਨ ਹਾਰਾ ਆਉ ਦੂ ਮੇਰਾ ਮਨਵਤ ਵਾਰਾ ਉਨਮਦ ਚੱਡਾ ਮਦਨ ਰਚ ਆਖਿਆ ਤਿਰਪਨ ਪਿਆ ਉਜਿਆਰਾ ਰਹੋ ਦੁਈਪੁਰ ਜੋਰ ਰਸਾਈ ਪਾਠੀ ਪਿਓ ਮਹਾਰਸ ਪਾਰੀ ਕਾਮ ਕ੍ਰੋਧ ਦੁਈ ਕੇ ਜਲੇਤਾ ਛੁੱਟ ਗਈ ਸੰਸਾਰੀ ਪ੍ਰਗਟੇ ਪ੍ਰਗਾਸ ਗਿਆਨ ਗੁਰਗੰਮਤ ਸਤਿਗੁਰ ਤੇ ਸੁਧ ਪਾਈ ਦਾਸ ਕਬੀਰ ਦਾਸ ਮਦ ਮਾਤਾ ਉਚਗਨਾ ਕਬਹੂ ਜਾਈ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਾਖ ਲੈਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸ਼ਾਦ ਸੁਖੀ ਸਦ ਹੀ ਰਹੋ ਤੋਰੈ ਪਰੋਸੈ ਮਗ ਹਰ ਬਸਿਓ ਮੇਰੇ ਤਨ ਕੀ ਤਪਤ ਬਜਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਣ ਕਾਸੀ ਬਸੇ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਏਕੇ ਕਰ ਜਾਨੀ ਹਮ ਨਿਰਤਨ ਜਿਉਂ ਇਹ ਤਨ ਪਾਇਆ ਮਰਤੇ ਫੂਟ ਗਮਾਣੀ ਕਰੇ ਗਮਾਣ ਚੁਬੇ ਦਿੱਤੇ ਸੇ ਸੂਲਾ ਕੋ ਕਾਢਨ ਕੋ ਨਾਹੀ ਅਜਿਸ ਚੁਬ ਕਿਉਂ ਬਿਲੜ ਬਲਾਤੇ ਨਰਕੇ ਕੋਰ ਪਚਾਹੀ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸ਼ਾਦੇ ਅਬ ਤਬ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ

ਅਸਮੇ ਦੇ ਜਾ ਕੀਜੇ, ਸੋਹਣਾ ਗਰਭਦਾਨ ਦੀਜੇ, ਰਾਮ ਨਾ ਸਰ ਤਉ ਨਾ ਪੂਜੇ, ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤ ਹੈ ਲੀਜੈ ਰਹੁ, ਗੰਗਾ ਜਿਉ ਗੋਦਾਵਰ ਜਾਈਐ, ਕੁੰਭ ਤੋਂ ਕੈਦਾਰ ਨਹਾਈਐ, ਗੋਮਤ ਸਹਿਸ ਗਉ ਦਾਨ ਕੀਜੇ, ਕੋੜ ਜਿਉ ਤੀਰਥ ਕਰੇ ਤਿਉ ਜਿਉ ਹਵਾਲੇ ਗਾਰੇ, ਰਾਮ ਨਾਮ ਸਰ ਤਉ ਨਾ ਪੂਜੇ, ਆਸ ਦਾਨ ਗਜ ਦਾਨ ਸਿਹਜਾ ਨਾਰੀ ਪੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੇ, ਆਤਮ ਜਾਉ ਨਰਾਮਲ ਦੀਜੇ, ਆਪ ਬਰਾਬਰ ਕੰਚਨ ਦੀਜੇ, ਰਾਮ ਨਾਮ ਸਰ ਤਉ ਨਾ ਪੂਜੇ, ਮਨ ਨਾ ਕੀਜੇ ਰੋਸ, ਜਮੈ ਨਾ ਦੀਜੇ ਦੋਸ, ਨਿਰਮਲ ਨਿਰਵਾਣ ਪਦ ਚੀਨ ਲੀਜੇ, ਜਸਤ ਰਾਏ ਨੰਦ ਰਾਜਾ ਮੇਰਾ, ਰਾਮ ਚੰਦ ਪਰਨਵੈ ਨਾਮਾ ਤਤ ਰਸ ਅੰਮ੍ਰਿਤ ਪੀਜੇ, ਰਾਮ ਕਲੀ ਬਾਣੀ ਰਵਿਦਾਸ ਜੀ ਕੀ, ਏਕ ਓਂਕਾਰੀ ਸਤਿਗੁਰ ਪ੍ਰਸ਼ਾਦ, ਪੜ੍ਹੀਐ ਗੁਣੀਆ ਨਾਮ ਸਭ ਸੁਣੀਆ, ਅਨਪਉ ਪਉ ਨਾ ਦਰਸੇ, ਲੋਹਾ ਕੰਚਨ ਹਿਰਨ ਹੋਏ ਕੈਸੇ, ਜਿਉਂ ਪਰਸੇ ਨਾ ਪਰਸੇ, ਦੇਵ ਸੱਸੇ ਗਾਂਠ ਨਾ ਛੂਟੇ, ਕਾਮ ਕ੍ਰੋਧ ਮਾਇਆ ਮਦ ਮੁਤਸਰ, ਇਨ ਪੰਚੋ ਮਿਲ ਲੁੱਟੇ ਰਹੋ, ਹਮ ਬਡ ਕਬ ਕਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੀ, ਇਹ ਬਿਦ ਕਬੂ ਨਾ ਨਾਸੀ, ਕਹੋ ਰਵਿਦਾਸ ਸਭੇ ਨਹੀਂ ਸਮਝਸ, ਪੂਲ ਪਰੇ ਜਸ ਬੋਰੇ, ਮੋਹਿ ਆਧਾਰ ਰਾਮ ਨਾਮ ਰਸਾਇਣ, ਜੀਵਨ ਪ੍ਰਾਣ ਤਨ ਮੋਰੇ, ਰਾਮ ਕਲੀ ਬਾਣੀ ਬੇਣੀ ਜਿਉ ਕੀ, ਏਕ ਓਂਕਾਰ ਸਤਿਗੁਰੂ ਪ੍ਰਸ਼ਾਦ, ਏੜਾ ਪਿੰਗਲਾ ਔਰ ਸੁਖਮਣਾ, ਤੀਨ ਬਸੇ ਇੱਕ ਠਾਈ, ਬੇਣੀ ਸੰਗਮ ਤੈ ਬਰਾਗਮਨ ਮੰਜਨ, ਕਰੇ ਤਿਥਾਈ ਸੰਤੋ ਤਹਾਂ ਨਰਿੰਜ ਰਾਮ ਹੈ, ਗੁਰਗਮ ਚੀਨੇ ਬਿਰਲਾ ਕੋਈ, ਤਹਾਂ ਨਰਿੰਜਨ ਰਮਈਆ ਹੋਏ ਰਹੋ, ਦੇਵ ਸਥਾਨੇ ਕਿਆ ਨਿਸ਼ਾਨੀ, ਤੈ ਬਾਜੇ ਸ਼ਬਦ ਅਨਾਹਦ ਬਾਣੀ, ਤੈ ਚੰਦ ਨਾ ਸੂਰਜ ਪਾਉਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ, ਉਪਜੇ ਗਿਆਨ ਦੁਰਮਤ ਸੀਜੇ, ਅੰਮ੍ਰਿਤ ਰਸ ਗਗਨੰਤਰ ਪੀਜੇ, ਇਸ ਕਲਾ ਜੋ ਜਾਣੇ ਪਿਉ, ਪੇਟੇ ਤਾਸ ਪਰਮ ਗੁਰਦੇਉ, ਦਸਮ ਦੁਆਰਾ ਅਗਮਾ ਪਾਰਾ, ਪਰਮ ਪੁਰਖ ਕੀ ਕਾਟੀ ਉਪਰ ਹਾਟੇ, ਹਾਟ ਪਰ ਆਲਾ ਆਲੇ ਪੀਤਰ ਬਾਤੀ, ਆਲੇ ਪੀਤਰ ਥਾਤੀ, ਜਗਤ ਰਹੇ ਸੋ ਕਬੂ ਨਾ ਸੋਵੇ, ਤੀਨ ਤਿਲਕ ਸਮਾਧ ਪਲੋਵੇ, ਬੀਜ ਮੰਤਰ ਲੈ ਹਿਰਦੇ ਰਹੇ, ਮਨਵਾ ਉਲਟ ਸੁਨ ਮੈਂ ਗਹੇ, ਜਾਗਤ ਰਹੇ ਨਾ ਆਲੀਆ ਪਾਖੇ, ਪਾਂਚੋ ਇੰਦਰੀ ਬਸ ਕਰ ਰਾਖੇ, ਗੁਰ ਕੀ ਸਾਖੀ ਰਾਖੇ ਚੀਤ, ਮਨ ਤਨ ਅਰਪੈ ਕਿਸਨ ਪ੍ਰੀਤ, ਕਰ ਪਲਵ ਸਾਖਾ ਵਿਚਾਰੇ, ਆਪਣਾ ਜਨਮ ਨਾ ਜੂਐ ਹਾਰੇ, ਅਸਰ ਨਦੀ ਕਾ ਬੰਦੈ ਮੂਲ, ਪਛਮ ਫੇਰ ਚੜਾ ਵੇਸੂਰ, ਅਜਰੇ ਸੁ ਨਿਜਰ ਚਰੈ, ਜਗਨਨਾਥ ਸਿਉ ਗੋਸ਼ਟ ਕਰੇ, ਚੌਮੁਖ ਦੀਵਾ ਜੋਤ ਦੁਆਰੇ, ਪਲੁ ਅਨੰਤ ਮੂਲ ਵਿਚਕਾਰ, ਸਰਬ ਕਲਾਲਾ ਆਪੇ ਰਹੇ, ਮਨ ਮਨ ਕਰ ਰਤਨਾ ਮੈਂ ਗਏ, ਮਸਤਕ ਪਦਮ ਦਵਾਲੇ ਮਣੀ, ਮਾਹੇ ਨਰਿੰਜਨ ਤਿਰਪਣ ਧਣੀ, ਪੰਜ ਸ਼ਬਦ ਨਰ ਮਾਏ ਲਬਾਜੇ, ਟੁਲਕੇ ਚਵਰ ਸੰਕਰ ਗਾਜੇ, ਦਲਮਲ ਦੇਤੋ ਗੁਰਮੁਖਿਆਨ, ਬੇਣੀ ਜਾਚੇ ਤੇਰਾ ਨਾਮ, ਰਾਗ ਨਾਟ ਨਰਾਇਣ ਮਹੱਲਾ ਚੌਥਾ, ਏਕ ਓਂਕਾਰੀ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਪੰਗ, ਗੁਰਪ੍ਰਸ਼ਾਦ ਮੇਰੇ ਮਨ ਜਪ ਐਨਸ ਨਾਮ ਹਰੇ, ਕੋਟ ਕੋਟ ਦੇਖ ਬਹੁ ਕੀਨੇ, ਸਭ ਪਰ ਹਰ ਪਾਸ ਤਰੇ ਰਹੋ, ਹਰ ਹਰ ਨਾਮ ਜਪਿਆ ਰਾਧੇ, ਸੇਵਕ ਪਾਏ ਖੜੇ, ਕਿਲ ਵਿਖ ਦੋ ਗਏ ਸਭ ਨੀਕਰ, ਜਿਉ ਪਾਣੀ ਮੈਲ ਹਰੇ, ਖਿਨ ਖਿਨ ਨਰ ਨਰਾਇਣ ਗਾਵੇ, ਮੁਖ ਬੋਲੇ ਨਰ ਨਰ ਹਰੇ, ਪੰਜ ਦੋਖ ਸ਼ਾਦ ਨਗਰ ਮੈਂ, ਏਖਿਨ ਪਲੇ ਦੂਰ ਕਰੇ, ਵਡਭਾਗੀ ਹਰ ਨਾਮ ਤੇ ਆਵੀ, ਹਰ ਕੇ ਭਗਤ ਹਰੇ, ਤਿਨਕੀ ਸੰਗਤ ਦੇ ਪ੍ਰਭ ਜਾਚਿਉ, ਮੈਂ ਮੂੜ ਮੁਗਧ ਨਿਸਤਰੇ, ਕਿਰਪਾ ਕਿਰਪਾ ਤਾਰ ਜਗ ਜੀਵਨ, ਰੱਖ ਲਿਓ ਸਰਨ ਪਰੇ, ਨਾਨਕ ਜਨ ਤੁਮਰੀ ਸਰਨਾਈ, ਹਰ ਰੱਖੋ ਲਾਜ ਹਰੇ, ਨਟ ਮਹੱਲਾ ਚੌਥਾ, ਰਾਮ ਜਪ ਜਨ ਰਾਮੇ ਨਾਮ ਰਲੇ, ਰਾਮ ਨਾਮ ਜਪਿਓ ਗੁਰ ਬਚਨੇ, ਹਰ ਤਾਰੀ ਹਰ ਕਿਰਪਲੇ ਰਹੋ, ਹਰ ਹਰ ਅਗਮ ਅਗੋਚਰ ਸਵਾਮੀ, ਜਨ ਜਪ
मिल सलल सलली हर की संत मिले राम रस पाया हरम जन कै बल बलली पुरखोत्तम हरि नाम जन गायु सब दाल दुख दलली विच देही दुख साध पंच धातु हर किए खिन परले हर के संत मन प्रीत लगाई ज्यों देखे सस कमले उनवे कन कन कन हर गरजे मन बिकसे मोर मुरले हमरे स्वामी लोच हम लाई हम जीवो देख हरे मिले जन नानक हरे अमल हर लाए हर मेलो नंद पले नट महला चौथा मेरे मन जापे हर हर नाम सखे गुर प्रसादे हर नाम ते आयो हम सतगुर चरण पखे रहो उत्तम जगन्नाथ जगदीशर हम पापी सरन रखे

ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੈ ਸਾਹ